Sir?

Hey, Nadia!

না

जन्म को

तुटौ नाही ने हो दर्शन प्यासी दिन सरात।

एक ओंकार सतगुर प्रसाद।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੇ ਪਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤਾਂ ਹੋਮੈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ

0: ਗਾਵੀਐ ਸੁਣੀਐ ਮਨ ਰੱਖੀਐ ਭਾਉ ਉਪਰ ਅਰਸੁ ਕਰ ਲੈ ਜਾਏ
1: ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਾ ਸਮਾਈ
0: ਗੋਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ
1: ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾ ਕਰੀ
0: ਜੇ ਤੀਸਰ ਠੋਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ
1: ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ
0: ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ
0: ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ
1: ਚੰਗਾ ਨਾ ਉਰਖਾਈ ਕੈ ਜਸ ਕੀਰਤ ਜਗਲੇ
0: ਜੇ

0: ਪੋਹੇ ਨ ਸਕੈ ਕਾਲ।
1: ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ,
0: ਸੁਣੈ ਈਸਰ ਬਰਮਾ ਇੰਦ, ਸੁਣੈ ਮੁਖ ਸਲਾਹਣ ਮੰਦ,
1: ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ।
0: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ,
1: ਸੁਣਿਆ ਸਤ ਸੰਤੋਖ ਗਿਆਨ, ਸੁਣੈ ਅੜਸਠ ਕਾ ਇਸ਼ਨਾਨ,
0: ਸੁਣੈ ਪੜ ਪੜ ਪਾਵਹਿ ਮਾਨ, ਸੁਣੈ ਲਾਗੇ ਸਹਿਜ ਧਿਆਨ।
1: ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ,
0: ਸੁਣੈ ਸਰਾ ਗੁਣਾ ਕੇ ਗਾ।

0: ਅਨਹਦ ਨਿਰੰਕਾਰ
1: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ
1: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ
0: ਅਸੰਖ ਮਲੇਸ਼ ਮਲ ਪਖਾਹੇ ਅਸੰਖ ਨਿੰਦਕ

0: ਗਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ।
1: ਜੋ ਤੁਧ ਪਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
0: ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰਸ ਖੇਹੇ।
1: ਮੂਤ ਪਲੀਤੀ ਕੱਪੜ ਹੋਈ, ਦੇਸ਼ਾ ਬੁਣ ਲਈਐ ਉਹ ਧੋਏ।
0: ਭਰੀਐ ਮਤ ਪਾਪਾ ਕੈ ਸੰਗ, ਉਹ ਤੋਂ ਪੈ

0: ਜਿਵੜ ਪਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ।
1: ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖਿਆ ਸਿਰ ਗਾਵਾਰਾ ਗਾਵਾਰ।
0: ਸੋਦਰ ਕਿਹਾ ਸੋ ਕਰਕੇ ਹੈ, ਜਿਤ ਬੈ ਸਰਬ ਸੰਭਾਲੇ।
1: ਵਾਚੇ ਨਾਦ ਅਨੇਕ ਸੰਖਾ, ਕਿਤੇ ਵਾਵਣ ਹਾਰੇ।
0: ਕਿਤੇ ਰਾਗ ਭਰੀ ਸਿਉ ਕਹੀਆਂ ਨਾ, ਕਿਤੇ ਗਾਵਣ ਹਾਰੇ।
1: ਗਾਵੇ ਧੁਨ ਪੌਂਡ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ।
0: ਗਾਵੇ ਹੈ ਚਿਤ ਗੁਪਤ ਲਿਖ ਜਾਣਾ, ਲਿਖ ਲਿਖ ਧਰਮ ਵਿਚਾਰੇ।
1: ਗਾਵੇ ਈਸ਼ਰ ਬ੍ਰਹਮਾ ਦੇਵੀ, ਸੋਹਣ ਸਦਾ ਸਵਾਰੇ।
0: ਗਾਵੇ ਹੈ ਇੰਦਨ ਦਾਸਨ ਬੈਠੇ ਦੇਵ ਦੇ ਅੰਦਰ ਨਾਲੇ।
1: ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ।
0: ਗਾਵਣ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ।
1: ਗਾਵਨ ਪੰਡਤ ਪੰਡਰ ਖੀਸਰ, ਜੁਗ ਜੁਗ ਵੇਦਾ ਨਾਲੇ।
0: ਗਾਵੇ ਮੋਹਨੀਆ ਮਨਮੋਹਨ, ਸੁਰਗਾ ਮਛ ਪਿਆਲੇ।
1: ਗਾਵਨ ਰਤਨ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ।
0: ਗਾਵੇ ਜੋਧ ਮਹਾਂਬਲ ਸੂਰਾ, ਗਾਵੇ ਖਾਣੀ ਚਾਰੇ।
1: ਗਾਵੇ ਖੰਡ ਮੰਡਲ ਵਰ ਭੰਡਾ,

0: ਜਿਵ ਤਿਸ ਦੀ ਵਡਿਆਈ,
1: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ।
0: ਸੋ ਪਾਤਸ਼ਾਹ ਹੋ ਸਾਹਾ ਪਾਤਸ਼ਾਹਿਬ ਨਾਨਕ ਰਹਿ ਰਜਾਈ।
1: ਮੁੰਦਾਨ ਸੰਤੋਖ ਸਰਮਪਤ ਝੋਲੀ ਧਿਆਨ।

0: ਧਰਮ ਖੰਡ ਕਾ ਉਹ ਧਰਮ ਗਿਆਨ ਖੰਡ ਕਾ ਆਖੋ ਕਰਮ
1: ਕਿਤੇ ਪਵਨ ਪਾਣੀ ਬੈਸੰਤਰ ਕਿਤੇ ਕਾਨ ਮਹੇਸ਼
0: ਕਿਤੇ ਬ੍ਰਹਮੈ ਕਾਰਤ ਘੜੀਐ ਰੂਪ ਰੰਗ ਕੇ ਵੇਸ
1: ਕਰਮ ਭੂਮੀ ਮੇਰ

0: ਪ੍ਰਸਾਦ ਵਿਨੋਦ ਕੋਟ ਆਨੰਦ
1: ਸਰਮਖੰਡ ਕੀ ਬਾਣੀ ਰੂਪ ਤਥੈ ਘਾੜਤ ਘੜੀਐ ਬਹੁਤ ਅਨੂਪ
0: ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪੁਛਤਾਏ
1: ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰ

0: ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਅਥਵਾ ਪ੍ਰਸਾਦ ਚੱਕਰ ਚਿਹਨੇ ਹਰ ਬਰਨ ਜਾਤ ਹਰ ਪਾਤ ਨਾ ਹੈਣ ਜੇ
1: ਰੂਪ ਰੰਗ ਰੇਖ ਪੇਖੋ ਕਹਿ ਨਾ ਸਕਤ ਕਹਿ
0: ਅਚਲ ਮੂਰਤ

0: ਸਰਬ ਨਾਮ ਕਥੈ ਕਵਨ ਕਰਮ ਨਾਮ ਬਨਤ ਸੁਮਤ ਪੁਚੰਗ ਪਿਆਤ ਛੰਦ।
1: ਨਮਸਤਵੰਗ ਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ
0: ਨਮਸਤੰਗ ਪੇਖੇ ਨਮਸਤੰਗ ਲਿਖੇ ਨਮਸਤੰਗ ਕਾਏ ਨਮਸਤੰਗ ਜਾਏ
1: ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
0: ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ
1: ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ
0: ਨਮਸਤੰਗ ਨੀਲੇ ਨਮਸਤੰਗ ਨਦੇ ਨਮਸਤੰਗ ਛੇਦੇ ਨਮਸਤੰਗ ਗਾਦੇ
1: ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਧਾਰੇ ਨਮਸਤੰਗ ਪਾਰੇ
0: ਨਮਸਤੰਗ ਸੋਏ ਕੈ ਨਮਸਤੰਗ ਨਿਕੈ ਨਮਸਤੰਗ ਪੂਤੇ ਨਮਸਤੰਗ ਚੁਪੇ
1: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ
0: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ
1: ਨਮਸਤੰਗ ਨਿਰਦੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਥਿਰਮਾਨੇ ਨਮਸਤੰਗ ਨਿਧਾਨੇ
1: ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ
0: ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ
1: ਨਮਸਤੰਗ ਗਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
0: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤ ਅਜਵੇ
1: ਆਦੇ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ
0: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
1: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
0: ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ
1: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
0: ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
1: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ
0: ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
1: ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ
0: ਨਮੋ ਸਰਬ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ

0: ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਭੂਤੇ
1: ਕਲੰਕਨ ਬੇਨਾਨੇ ਕਲੰਕੀ ਸਰੂਪੇ ਨਮੋ ਰਾਜ ਰਜੇਸ਼ਰੰਗ ਪਰਮ ਰੂਪੇ
0: ਨਮੋ ਜੋਗ ਜਗੇਸ਼ਰੰਗ ਪਰਮ ਸਿੱਧੇ ਨਮੋ ਰਾਜ ਰਜੇਸ਼ਰੰਗ ਪਰਮ ਬ੍ਰਿਧੇ
1: ਨਮੋ ਸ਼ਸਤਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
0: ਪਰਮੀ ਅਭੋਗੀ ਅਭੁਗਤੇ ਨਮੋ ਜੋਗ ਜਗੇਸ਼ਰੰਗ ਪਰਮ ਜੁਗਤੇ

0: ਧਰਮੇ ਅਖਲ ਜੋਗੇ ਅਚਲ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮ ਲਖ ਕਰਮੰਗ
0: ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ
1: ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ

0: ਚੰਗ ਪਿਆਤ ਛੰਦ
1: ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ
0: ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ
1: ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ

0: ਚਿਤਰੈ ਨਾ ਮਿਤਰੈ ਪਰੇ ਹੈ ਪਵਿੱਤਰ
1: ਅਦਿਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਸੰਤ ਵੈ ਪ੍ਰਸਾਦ ਕਥਦੇ
0: ਹੇ ਆਸ਼ਯ ਦੇਸੇ ਗਿਆ ਬਜ ਭੇਸੇ ਗਿਆ ਨਜ ਕਰਮੇ ਖਿਆ ਪੰਜ ਭਰਮੈ
1: ਆਪ ਲੋਕੈ ਕੇ ਆਦਿਤ ਸੁਖੈ ਕੇ ਅਵਧੂਤ ਵਰਨੇ ਕੇ ਵੈ ਭੂਤ ਕਰਨੈ
0: ਹੇ ਰਾਜੰਗ ਪ੍ਰਭਾ ਹੈ ਕੇ ਧਰਮੰਗ ਤੁਜਾ ਹੈ ਕੇ ਅਸੋਕ ਵਰਨ ਹੈ ਕੇ ਸਰਬਾ ਵਰਨ
1: ਹੈ ਜਗਤੰ ਕ੍ਰਿਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ

0: ਕਿਸ ਸਰਬੱਤਰ ਮਾਨਿਆ, ਕਿਸ ਸਰਬੱਤਰ ਦਾਨਿਆ, ਕਿਸ ਸਰਬੱਤਰ ਗਾਉਣ, ਕਿਸ ਸਰਬੱਤਰ ਪਾਉਣ,
1: ਕਿਸ ਸਰਬੱਤਰ ਦੇਸੈ, ਕਿਸ ਸਰਬੱਤਰ ਭੇਸੈ, ਕਿਸ ਸਰਬੱਤਰ ਕਾਜੈ, ਕਿਸ ਸਰਬੱਤਰ ਸਾਜੈ,
0: ਕਿਸ ਸਰਬੱਤਰ ਦੀਨੈ, ਕਿਸ ਸਰਬੱਤਰ ਲੀਨੈ, ਕਿਸ ਸਰਬੱਤਰ ਜਾਹੋ, ਕਿਸ ਸਰਬੱਤਰ ਪਾਹੋ,
1: ਕਿਸ ਸਰਬੱਤਰ ਦੇਸੈ, ਕਿਸ ਸਰਬੱਤਰ ਭੇਸੈ, ਕਿਸ ਸਰਬੱਤਰ ਕਾਲੈ, ਕਿਸ ਸਰਬੱਤਰ ਪਾਲੈ,
0: ਕਿਸ ਸਰਬੱਤਰ ਹੰਤਾ, ਕਿਸ ਸਰਬੱਤਰ ਗੰਤਾ, ਕਿਸ ਸਰਬੱਤਰ ਪੇਖੀ, ਕਿਸ ਸਰਬੱਤਰ ਪੇਖੀ,
1: ਸਰਬੱਤਰ ਕਾਜੈ, ਕਿਸ ਸਰਬੱਤਰ ਰਾਜੈ, ਕਿਸ ਸਰਬੱਤਰ ਸੁਖੈ, ਕਿਸ ਸਰਬੱਤਰ ਭੁਖੈ,
0: ਕਿਸ ਸਰਬੱਤਰ ਤ੍ਰਾਣ ਹੈ, ਕਿਸ ਸਰਬੱਤਰ ਪ੍ਰਾਣ ਹੈ, ਕਿਸ ਸਰਬੱਤਰ ਦੇਸੈ, ਕਿਸ ਸਰਬੱਤਰ ਭੇਸੈ,
1: ਸਰਬੱਤਰ ਮਾਨੀਐ, ਸਦੈਵੰਗ ਪ੍ਰਧਾਨੀਐ, ਕਿਸ ਸਰਬੱਤਰ ਜਾਪੀਐ, ਕਿਸ ਸਰਬੱਤਰ ਥਾਪੀਐ।

0: ਤਮੀਜ਼ਲ ਤੁਮਾ ਮਹਿਰ ਜੁਲ ਨਿਧਾਨ ਹਰੀ ਫੁਲ ਅਜੀਮ ਮਹਿ ਰਜਾਇਕ ਯਕੀਨ
1: ਤਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ੁਲ ਨਿਵਾਜ਼ ਹੈ ਗਨੀ ਮਲ ਖੇਰਾਜ ਹੈ
0: ਨਿਰੁਕਤ ਸਰੂਪ ਹੈ ਤ੍ਰਮੁਕਤ ਬਭੂਤ ਹੈ ਪ੍ਰਯੁਕਤ ਪ੍ਰਭਾ ਹੈ ਸਯੁਕਤ ਸੁਦਾ ਹੈ
1: ਭੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ
0: ਸਮਸਤੋ ਸਲਾਮ ਹੈ ਸਦਾ ਵਲਕਾਮ ਹੈ ਨਿਰਵਾਦ ਸਰੂਪ ਹੈ ਆਗਾਦ ਹੈ ਅਨੂਪ ਹੈ
1: ਓਂਕਾਰ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ
0: ਤ੍ਰਿਭੰਗੰ ਤ੍ਰਿਭਾਦੇ ਅਗੰਜੇ ਅਗਾਦੇ ਸੁਭੰਗ ਸਰਭਾਗੇ ਸੁ ਸਰਬਾ ਅਨੁਰਾਗੇ
1: ਮੁਕਤ ਸਰੂਪ ਹੈ ਚਿਜ ਹੈ ਛੂਤ ਹੈ ਕੇ ਨਰਕੰਗ ਪਰਨਾਸ ਹੈ ਪ੍ਰਿਥਿਉਲ ਪ੍ਰਵਾਸ ਹੈ
0: ਨਿਰੁਕਤ ਪ੍ਰਭਾ ਹੈ ਸਦਾ ਮੁਕਤ ਸਦਾ ਹੈ ਬਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ
1: ਨਿਰੁਕਤ ਸਦਾ ਹੈ ਬਿਭੁਕਤ ਪ੍ਰਭਾ ਹੈ

0: ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੇ
1: ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੁਗ ਜਤੀ ਕੈ
2: ਸੁਰਾਰਦਨ ਸੁਧ ਸਿਧਾਦਕ ਸੰਤ ਸਮੂਹ ਅਨੇਕ ਮਤੀ ਕੇ
1: ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਤ ਪਿਰਾਨ ਪ੍ਰਤੀਕ ਹੈ
2: ਸ਼੍ਰੀ ਭਗਵਾਨ ਕੀ ਪਾਏ ਕਿਰਪਾਹੁ ਤੇ ਏਕ ਰਤੀ ਬਿਨੇਕ ਰਤੀ ਕੇ
1: ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ
2: ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ
1: ਪਾਰੀ ਪਜਾਨ ਕੇ ਪੂਪ ਭਲੀ ਬਿਧਨਿਆਪਤ ਸੀਸ ਨਾ ਜਾਦ ਵਿਚਾਰੈ
2: ਪੈ ਤੂੰ ਕਹਾਂ ਪੈ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ
1: ਜੀਤ ਫਿਰੇ ਸਭ ਦੇਸ ਦਸਾਨ ਕੋ ਬਾਜਤ ਟੋਲ ਮਿਰਦੰਗ ਨਗਾਰੈ
2: ਮੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
1: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੈ
2: ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
1: ਤੀਰਥ ਨਾਨ ਦੇ ਆਤਮ ਦਾਨ ਸੋ ਸੰਜਮ ਨੇ ਮਿਆਰੇਕ ਬਸੇਖ ਹੈ
2: ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਭੇਖ ਹੈ
1: ਬਹੁਤ ਆਹਾਰ ਚਤੀ ਜਤ ਧਾਰ ਸਭ ਇਸ ਵਿਚਾਰ ਹਜ਼ਾਰ ਕੇ ਦੇਖੈ
2: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
1: ਸੁਧ ਸਪਾਹ ਦੁਰੰਤ ਦੁਬਾਸ ਸਾਜ ਸਨਾ ਦੁਰ ਜਾਣ ਦਲੇਂਗੈ
2: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਂਗੇ
1: ਪੂਰ ਅਰੀਨ ਮਰੂਰ ਮਵਾਸਨ ਮਤਿ ਮਤੰਗਨ ਮਾਨ ਮਲੇਂਗੈ
2: ਸਿਰ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇਂਗੇ
1: ਵੀਰ ਪਾਰ ਬੜੇ ਪਰਿਆਰ ਵਿਚਾਰੈ ਸਾਰ ਕਿਤਾਰ ਵਸਈਆ
2: ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ
1: ਗਾੜ ਗ੍ਰਹਾਨ ਕੇ ਤੋੜ ਨਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ
2: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਏਕ ਦਿਵਈਆ
1: ਦਾਨਵ ਦੇਵ ਫਨਿੰਦਨ ਸਾਚਰ ਪੂਤ ਭਵਿੱਖ ਪਵਾਨ ਜਪੈਂਗੈ
2: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
1: ਹੁਣ ਪ੍ਰਤਾਪਨ ਬਾੜ ਜੇ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੈ
2: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਬ ਲੋਕ ਚਪੈਂਗੇ
1: ਮਾਨਵ ਇੰਦਰ ਕਜਿੰਦਰ ਨਰਾਦ ਜੋਨ ਤੁਰ ਲੋਕ ਰਾਜ ਕਰੇਂਗੇ
2: ਕੋਟਿ ਸਨਾਨ ਗਜਾਦਿਕ ਦਾਨ ਅਨੇਕ ਸੁਵੰਬਰ ਸਾਜ ਬਰੇਂਗੇ
1: ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਭਰੇਂਗੇ
2: ਜੇ ਨਰ ਸਿਰਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹੇ ਧਰੇਂਗੇ
1: ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬਕ ਧਿਆਨ ਲਗਾਇਓ
2: ਨਹਾਤ ਫਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ
1: ਬਾਸ ਕਿਓ ਬਿਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ
2: ਸਾਚ ਕਹੋ ਸੁਨ ਲੇ ਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
1: ਕਾਹੁਲ ਪਾਹਣ ਪੂੜ ਧਰਿਓ ਸਿਰ ਕਾਹੁਲ ਲਿੰਗ

0: ਕਰਤਾ ਤੇਰਾ ਸਭ ਕੁਛ ਹੈ ਜਿਸਦੇ ਇਹ ਸੋ ਪਾਵੇ
1: ਸਦਾ ਸੁਪਤ ਸਲਾਹ ਤੇਰੀ ਨਾਮ ਮਨ ਵਸਾਵੇ
0: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ
0: ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
1: ਕਰ ਸਾਤ ਸੁਖ ਮਨ ਆਹ ਵਸਿਆ ਜਿਨ ਇੱਛਾ ਸਭ ਪੂਜਾਈਆਂ
0: ਸਦਾ ਕੁਰਬਾਨ ਕੀਤਾ ਗੁਰਬਿਟ ਹੋ ਜਿਸ ਦੀਆਂ ਇਹ ਵਡਿਆਈਆਂ
1: ਕਹੇ ਨਾਨਕ ਸੁਨੋ ਸੰਤ ਹੋ ਸ਼ਬਦ ਤਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ
0: ਵਾਜੇ ਪੰਜ ਸ਼ਬਦ ਤਿਤ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
1: ਪੰਚ ਦੂਤ ਤੁਦਵਾਸ ਕੀਤੇ ਕਾਲ ਕੰਟ ਕੁਮਾਰਿਆ
0: ਤੁਰ ਕਰਮ ਪਾਇਆ ਤੂ ਜਿਨ ਕੋ ਸੇ ਨਾਮ ਹਰ ਕਹਿ ਲਾਗੇ
1: ਕਹੇ ਨਾਨਕ ਤੈਸਕ ਹੋਆ ਤਿਤ ਕਰ ਅਨਹਦ ਵਾਜੇ
0: ਸੱਚੀ ਲਿਵੈ ਬਿਨ ਦੇਹੇ ਨਿਮਾਣੀ ਦੇਹੇ ਨਿਮਾਣੀ ਲਿਵੈ ਵਾਜੋ ਕਿਆ ਕਰੇ ਵੇਚਾਰੀਆ
1: ਖੁਦ ਬਾਟ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ
0: ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ
1: ਕਹਿ ਨਾ

0: ਜਨ ਸਾਰਿਆ
1: ਅੰਦਰੋ ਜਿਨ ਕਾ ਮੋਹ ਟੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ
0: ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਇੱਕ ਭਰਮ ਭੁੱਲੇ ਫਿਰੈ ਦੈ ਦਿਖ ਇੱਕ ਨਾਮ ਲਾਗ ਸਵਾਰਿਆ
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ
0: ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ
1: ਪਾਵੋ ਸੰਤ ਪਿਆਰੇ ਹੋ ਅਕਤ ਕੀ ਕਰੇ ਕਹਾਣੀ
0: ਕਰੇ ਕਹਾਣੀ ਅਕਤ ਕੇਰੀ ਕਿਤ ਦੁਆਰੈ ਪਾਈਐ
1: ਧਨ ਮਨ ਧਨ ਸਭ ਸਭ ਗੁਰ ਕਾ ਹੁਕਮ ਮੰਨਿਆ ਪਾਈਐ
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
1: ਕਹਿ ਨਾਨਕ ਸੁਣੋ ਸੰਤੋ ਕਥਿਓ ਅਕਤ ਕਹਾਣੀ
0: ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
1: ਚਤੁਰਾਈ ਨਾ ਪਾਇਆ ਕਿਨੇ ਤੇ ਚਤੁਰਾਈ ਨਾ ਪਾਇਆ

0: ਜਤ ਕਰ ਕਿਰਪਾ ਕਿੰਨੇ ਸੱਚਾ ਮਨ ਵਸਾਇਆ
1: ਜੀ ਜੰਤ ਸਭ ਤੁਦੂ ਪਾਏ ਇੱਕ ਵੇਖ ਪਰਸਨ ਆਇਆ
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
1: ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ
1: ਲਭ ਲੋਭ ਅਹੰਕਾਰ ਤਜ ਤਿਸਨਾ ਬਹੁਤ ਨਾਹੀ ਬੋਲਣਾ
0: ਹਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
1: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ
0: ਕਹਿ ਨਾਨਕ ਚਾਲ ਭਗਤਾ

0: ਸੁਖ ਪਾਵਹਿ।
1: ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇਂ ਚਲਾਵਹੇ।
0: ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੋਹਣਾ।
1: ਇਹੋ ਤਿਨ ਕੈ ਮਨ ਵਸਿਆ, ਜਿਨ ਤਰੂ ਲਿਖਿਆ ਆਇਆ।
0: ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ।
1: ਕਹਿ ਨਾਨਕ ਸ਼ਬਦ ਸੋਹਿਲਾ, ਸਤ ਗੁਰੂ ਸੁਣਾਇਆ।
0: ਪਵਿੱਤ ਹੋਏ ਸੇਜਨਾ, ਜਿਨੀ ਹਰ ਧਿਆਇਆ।
1: ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਭਾਇਆ।
1: ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ।
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜਨ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ।
0: ਨਾ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ।
1: ਸਹਿਸੇ ਜਿਉ ਮਲੀਨ ਹੈ, ਕਤ ਸੰਜਮ ਧੋਤਾ ਜਾਏ।
0: ਮਨ ਤੋਂ ਬਹੁ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ।
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਇਹ ਸਹਿਸਾ ਇਵ ਜਾਏ।
0: ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ।

0: ਨਾਨਕ ਜਿਨ ਸਤਜਿਆ ਕੂੜੇ ਲਾਗੇ ਤਿਨੀ ਜਨਮ ਜੋਏ ਹਾਰਿਆ।
1: ਜੀਉ ਨਿਰਮਲ ਬਾਹਰੋ, ਨਿਰਮਲ ਬਾਹਰੋ ਤਾਂ ਨਿਰਮਲ ਜੀਉ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ,
1: ਜਨਮ ਰਤਨ ਜਿਨ ਖਟਿਆ ਪਲੇ ਸੇਵਣ ਜਾਰੇ।
0: ਕਹਿ ਨਾਨਕ ਜਿਨ ਮਾ ਨਿਰਮਲ।

0: ਤੇ ਧਿਆਏ ਅੰਤਰਾਤਮੈ ਸਮਾਲੇ
1: ਆਪ ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨਾ ਜਾਣੈ ਕੋਏ
0: ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁਛੋ ਬਵੇਕੀਆ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ
0: ਆਵ ਉਹ ਸਿੱਖ ਸਤਗੁਰੂ

0: ਜੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰਗ ਬਾਣੀ।
1: ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ,
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।
1: ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
1: ਚਿਤ ਜਿਨ ਕਾਹਰ ਲਿਆ ਮਾਇਆ ਬੋਲਣ ਪੈਰ ਵਾਣੀ।
0: ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ,
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ।
1: ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ,
0: ਸ਼ਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ।
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ,
0: ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ,
1: ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆ ਰਹਿਣ ਵਿਹਾਣੀ,
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਣਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ,
0: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ।

0: ਆਪੇ ਲਾਏ ਗੁਰਮੁਖ ਸਦਾ ਸੰਭਾਲੀਐ
1: ਕਹਿ ਨਾਨਕ ਏ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ
0: ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਏਕੋ ਜਿਹੀ ਕਰਤੈ ਖੇਲ ਰਚਾਇਆ
0: ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ
1: ਛੁੜਕੀ ਲੱਗੀ ਤ੍ਰਿਸ਼ਨਾ ਮਾਇਆ।

0: ਲੋਕ ਮਿਲ ਲਾਏ।
1: ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋਂ ਆਪ ਜਾਏ।
0: ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ।
1: ਹਰ ਆਪ ਅਮੁੱਲਕ ਹੈ ਭਗਤ।

0: ਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮੈਂ ਆਇਆ।
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਸਖੀ ਐ, ਸੋਗ ਦੁਖ ਨਾ ਵਿਆਪੇ।
0: ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ।
1: ਅਨਹਤ ਬਾਣੀ ਗੁਰੂ

0: ਕਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ।
0: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ।
1: ਕਹਿ ਨਾਨ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।
0: ਇਹ ਨੇਤਰੋ ਮੇਰੇ ਹੋ, ਹਰ ਤੁਮ ਮਹਿ ਜੋਤ ਤਲੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

किया, सर्वे एक अनेकै स्वामी सब कट भोग वै सोई, कह रविदास हाथ पैर नेरै सहजे होए सोई। कहिंदे जिद्दां भगत जी कहिंदे कहिंदे जिन्नी दूर मेरे हाथ ने ना वह परमेश्वर इस तों वी नेड़े है। बाबे बुल्ले शाह नूं किसे ने पुछिया, कहिंदे बाबा जी परमेश्वर किन्ना क नेड़े आ? ਅਤੇ ਬਾਬੇ ਬੁੱਲੇ ਸ਼ਾਹ ਜੀ ਕਹਿੰਦੇ ਬੁੱਲਿਆ ਪਰਮੇਸ਼ੁਰ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਇਹ ਜਿਨ੍ਹਾਂ ਨੇ ਉਸ ਅਕਾਲ ਪੁਰਖ ਦੇ ਦਰਸ਼ਨ ਕੀਤੇ ਨੇ ਜਾਂ ਜਿਨ੍ਹਾਂ ਨੂੰ ਪਤਾ ਹੈ ਕਿ ਉਹ ਪਰਮੇਸ਼ੁਰ ਕੀ ਹੈ, ਉਹਦੀ ਅਵਸਥਾ ਕੀ ਹੈ, ਉਹ ਸਾਡੇ ਵਿੱਚ ਕਿਸ ਤਰ੍ਹਾਂ ਵਿਚਰ ਰਿਹਾ, ਇਹ ਉਹੀ ਜਾਣ ਸਕਦੇ। ਅਸੀਂ ਦੁਨਿਆਵੀ ਜੀ ਇਹਦੇ ਬਾਰੇ ਨਹੀਂ ਜਾਣ ਸਕਦੇ। ਸੱਚੇ ਪਾਤਸ਼ਾਹ ਕਹਿੰਦੇ ਸਰਬੈ ਏਕ ਅਨੇਕੈ ਸਵਾਮੀ ਸਭ ਘਟ ਭੋਗ ਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ। ਇਸ ਤੋਂ ਪਹਿਲੀ ਪੰਕਤੀ ਦੇ ਵਿੱਚ ਕਹਿੰਦੇ ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਕਹਿੰਦੇ ਜਿਸ ਤਰ੍ਹਾਂ ਸੱਪ ਵੇਖ ਲਈਏ, ਸੱਪ ਨੂੰ ਮਾਰ ਦੀਏ ਅਤੇ ਉਹ ਕਿੰਨੀ ਦੇਰ ਤੱਕ ਆਪਣੀ ਵਿਸ ਘੋਲਦਾ ਰਹਿੰਦਾ, ਮਰਨ ਤੋਂ ਬਾਅਦ ਵੀ ਜਿਹੜਾ ਉਹ ਆਪਣੇ ਪੂਛ ਨੂੰ ਹਿਲਾਉਂਦਾ ਰਹਿੰਦਾ। ਕਹਿੰਦੇ ਇਸੇ ਤਰ੍ਹਾਂ ਜਦੋਂ ਰੱਸੀ ਸੜ ਜਾਂਦੀ ਆ ਨਾ, ਅਤੇ ਰੱਸੀ ਦਾ ਵਲ ਵੀ ਨਹੀਂ ਜਾਂਦਾ, ਬੇਸ ਤੱਕ ਸੜੀ ਪਈ ਰਹੇ ਉਹਦਾ ਵਲ ਨਹੀਂ ਜਾਂਦਾ। ਪਰ ਕਹਿੰਦੇ ਮਹਾਰਾਜ ਤੂੰ ਮੇਰੇ 'ਤੇ ਕੁਛ ਕਿਰਪਾ ਕੀਤੀ ਹੈ, ਥੋੜ੍ਹੀ ਜਿਹੀ ਮੈਨੂੰ ਸੋਝੀ ਬਖਸ਼ਿਸ਼ ਕੀਤੀ ਆ। ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਜੇ ਉਹ ਕਿਰਪਾ ਕਰ ਦੇਵੇ ਤਾਂ ਸਾਨੂੰ ਸਭਨਾਂ ਨੂੰ ਪਤਾ ਲੱਗ ਸਕਦਾ ਕਿ ਪਰਮੇਸ਼ੁਰ ਸਾਡੇ ਸਾਰਿਆਂ ਦੇ ਵਿੱਚ ਰਹਿੰਦਾ, ਕਿਉਂਕਿ ਆਪਾਂ ਇਹ ਸੋਚਦੇ ਹਾਂ ਕਿ ਪਰਮੇਸ਼ੁਰ ਜਿਹੜਾ ਉਹ ਸਿਰਫ ਬਾਣੀ ਦੇ ਵਿੱਚ ਹੈ। ਜੇ ਆਪਾਂ ਇਹ ਦੇਖੀਏ ਕਿ ਪਰਮੇਸ਼ੁਰ ਹਰੇਕ ਜੀਵ ਦੇ ਵਿੱਚ ਆ, ਹਰੇਕ ਜਰੇ ਜਰੇ ਦੇ ਵਿੱਚ ਵੱਸਦਾ, ਅਤੇ ਫਿਰ ਅਸੀਂ ਕਦੀ ਕਿਸੇ ਨੂੰ ਮੰਦਾ ਬੋਲ, ਕਦੀ ਕਿਸੇ ਨੂੰ ਉੱਚਾ ਬੋਲ ਨਾ ਬੋਲੀਏ, ਜੇ ਸਾਨੂੰ ਸੱਚੇ ਪਾਤਸ਼ਾਹ ਇਹ ਸੋਝੀ ਬਖਸ਼ਿਸ਼ ਕਰ ਦੇਣ। ਸੋ ਪਿਆਰਿਓ, ਆਓ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੋਦੜੀ ਕਰੀਏ ਕਿ ਸਾਡੀ ਵੀ ਐਸੀ ਅਵਸਥਾ ਬਣਾ ਦਿਓ ਕਿ ਸਾਨੂੰ ਵੀ ਪਰਮੇਸ਼ੁਰ ਹਰ ਜਰਰੇ ਜਰਰੇ ਦੇ ਵਿੱਚ, ਹਰੇਕ ਅੱਖ ਦੇ ਵਿੱਚ, ਹਰੇਕ ਸਰੀਰ ਦੇ ਵਿੱਚ ਉਹ ਅਕਾਲ ਪੁਰਖ ਸਾਨੂੰ ਦਿਸਣਾ ਸ਼ੁਰੂ ਹੋ ਜਾਵੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

Amen.

0: ਸਾਹਿਬ ਗੁਰੂ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸਰੂਪ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਤੁਣੀ ਸਲੋਕ ਮਹੱਲਾ ਪਹਿਲਾ
1: ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ

0: ਸੱਚੀ ਤੇਰੀ ਸਿਫ ਸੱਚੀ ਸਾਲਾ ਸੱਚੀ ਤੇਰੀ ਗੁਰ ਸੱਚੇ ਪਾਤਸ਼ਾਹ ਨਾਨਕ ਸਾਹਿਬ ਧਿਆਨ ਸਾਚੇ ਜੂਮ ਜਨਮੇ ਸੁਪਾਚਨੇ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ

ਸਿਰ ਉਡਰਾਵਾਂ ਝੱਟ ਪਾਏ ਵੇਖੈ ਲੋਕ ਹੱਸੇ ਕਰਜਾਏ ਰੋਟੀਆਂ ਕਾਰਨ ਪੂਰੇ ਤਾਲਿਆ ਪਛਾਣੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਖਾ ਕੀਆ ਸਭ ਜਹਾਨ।

ਅੰਖੀ ਪਾਉਂਦੇ ਆ ਲੈ ਨਸਾ ਸੂਏ ਚੜ ਪੁਆਈ ਆ ਜੰਤ ਨਾਨਕ ਪਾਉਂਦੇ ਆ ਗੰਤਨਾਂਤ ਬੰਦਨ ਬੰਦ ਪੁਆਏ ਸੋਏ ਪੈ ਕਿਰਤ ਨੱਚੇ ਸਭ ਕੋਏ ਨੱਚ ਨੱਚ ਅਸੇ ਚਲੇ ਸੇਰੋ ਉੱਡਣਾ

ਲੱਖ ਨੇ ਕੀਆਂ ਚੰਗਿਆਈਆਂ, ਲੱਖ ਪੁਨਾ ਪ੍ਰਵਾਨ, ਲੱਖ ਤਪੂ ਪ੍ਰਤੀਰਥਾਂ ਸਹਿਯੋਗ ਬੇਬਾਣ, ਲੱਖ ਸੂਰਤਨ ਸੰਗਰਾਮ, ਰਣ ਮੈਂ ਛੁਟੇ ਪੁਰਾਣ, ਲੱਖ ਸੁਰਤੀ ਲੱਗਿਆ ਇਮਤਿਹਾਨ ਪੜੀਏ ਪਾਠ ਪੁਰਾਣ, ਜਿਨ ਕਰਤੇ

ਜਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੇ ਆਰਜਾ ਪੜੀਏ ਜੇਤੇ ਸਾਸ ਨਾਨਕ ਲਿਖੇ ਇੱਕ ਗੱਲ ਹਰ ਹੁਮੇ ਚੱਕਣਾ ਚੱਕ ਮਹੱਲਾ ਪਹਿਲਾ।

ਆਪਣਾ ਕੀਆ ਕਮਾਣ ਆਲ ਮਲਖਾਈ ਸਿਰਸ਼ਾਈ ਪਾਈ ਮੂਰਖਨ ਦੇ ਪਤ ਗਵਾਈ ਨਿਣ ਨਾਵੈ ਕਿਸ਼ਥਾਏ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਦਰਾਂ ਜਾਣਾ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਨ ਦੇ ਸਤਨ ਕੇਵਲ ਹਉ ਮੈਂ ਸ਼ਬਦ ਜਲਾਏ।

ਭਗਤ ਰੇ ਮਨ ਪਾਮ ਦੇ ਦਰਸੋਨ ਕੀਤ ਗਾਮ ਦੇ ਨਾਨ ਕਰਮਾ ਬਾਹਰੇ ਦਰਟਾਉਣ ਲੈਣੀ ਤਾਮ ਦੇ ਇੱਕ ਮੂਲ ਨਾ ਬੁਝਣਾ ਆਪਣਾ ਅਨਹੋਂਦਾ ਆਪ ਬਣਾਏ ਦੇ ਔਰ ਟਾਡੀ ਕਾ ਨੀਕ ਚਾਤ।

ਓਖ ਦੁਆਰ ਜੋ ਤਿਸ ਦਾਵੈ ਜੁਗਤ ਨ ਜਾਣੇ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘਟਣਾ ਕੋਈ ਆਖੈ ਪਤ ਪ੍ਰਵਾਣਾ ਪਿੱਛੇ ਪਾਈਐ ਤਨਾਨ।

ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਂ ਨਾਨਕ ਉਦਿਆ ਪ੍ਰਭ ਧਾਰੋ ਲਦ ਵਾਖਰ ਹਰ ਹਰ ਲੈਣ ਕਾਨੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਪ੍ਰਗਾਸ ਹਰ ਕਿਸੰਤ ਮਿਲ ਪ੍ਰੀਤਮ ਪ੍ਰੀਤ ਲਗਾਨੀ ਵਿੱਚ ਗ੍ਰਹਿ ਉਦਾਸ ਜਪ ਮਨ ਰਾਮ ਨਾਮ ਪ੍ਰਗਾਸ ਹਰ ਕਿਸੰਤ ਮਿਲ ਪ੍ਰੀਤ ਲਗਾਨੀ ਵਿੱਚ ਗ੍ਰਹਿ ਉਦਾਸ ਰਹਾਉ ਹਮਾਰੇ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਣ ਦਿਨ ਅਣਦ ਪਿਆ ਮਨ ਬਿਕਸਿਆ ਉਦਮ ਭਏ ਮਿਲਨ ਕੀ ਆਸ ਹਮ ਹਰ ਸੁਆਮੀ ਪ੍ਰੀਤ ਲਗਾਏ ਜਿਤਨੇ ਸਾਸ ਲੀਏ ਹਮ ਗ੍ਰਾਸ ਕਿਲ ਬਿਖ ਦੈਨ ਪਏ ਕਿਨੇ ਅੰਤਰ ਟੁੱਟ ਗਏ ਮਾਇਆ ਕੇ ਫਾਸ ਕਿਆ ਕਿਰਮ ਕਿਆ ਕਰਮ ਕਮਾਵੈ ਮੂਰਖ ਮੂਦ ਰੱਖੇ ਪ੍ਰਭ ਤਾਸ ਅਵਗਨੀ ਅਰੇ ਪਾਤਰ ਪਾਰੇ ਸਤਸੰਗਤ ਮਿਲ ਤਰੇ ਤਰਾਸ ਜੇਤੀ ਸਚ ਕਰੀ ਜਗਦੀਸ਼ਰ ਤੇ ਸਭ ਉਤ ਊਚ ਅਮ ਨੀਚ ਬਿਆ ਬਿਖਿਆਸ ਹਮਰੇ ਅਵਗੁਣ ਸੰਗ ਗੁਰ ਕਾ ਮੇਟੇ ਜਨ ਨਾਨਕ ਮੇਲ ਲੀਏ ਪਰ ਪ੍ਰਪਾਸ ਕਾਨੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਜਪੋ ਗੁਰੂ ਵਾਕ ਵਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜੀ ਭਾਉ ਗਿਆ ਸਭ ਝਾਕ ਰਹਾਉ

ਜੀ ਨੂੰ ਧਾਰ ਵਾਰਸ ਕਰਸਾਕ ਹਰ ਕਿਸੰਤ ਮਿਲੇ ਹਰ ਮਿਲਿਆ ਜਾ ਸੇ ਗਊ ਦੇ ਇੱਕ ਬਿਸ਼ਰਾਕ ਹਰ ਕਿਸੰਤ ਜਨਾ ਮੈਂ ਹਰ ਹਰ ਤੇ ਜਨ ਉੱਤਮ ਜਨਕ ਜਨਾਕ ਤੇ ਨਾਲ ਹਿਰਦੈ ਬਸ ਬਸਾਨੀ ਛੂਟ ਗਈ ਮੁਸਕੀ ਮੁਸਕਾਕ ਤੁਮਰੇ ਜਨ ਤੁਮ ਹੀ ਪ੍ਰਭ ਕੀਏ ਹਰ ਆਖ ਲਿਓ ਆਪਣੇ ਆਪਣਾ ਜਨ ਨਾਨਕ ਸਕਾਰ ਭਾਈ ਮਾਤ ਪਿਤਾ ਬੰਦਪ ਹਰ ਸਾਕ ਕਾਂਧੜਾ ਮਹੱਲਾ ਚੌਥਾ ਮੇਰਾ ਮਨ ਹਰ ਰਾਮ ਨਾਮ ਜਪ ਚੀਤ ਹਰ ਅਰਵਸਤ ਮੈਂ ਮਾਇਆ ਗੜਵੇੜੀ ਗੁਰ ਕੇ ਸ਼ਬਦ ਲਿਓ ਗੜ ਜੀਤ ਰਾਓ ਮਿਥਿਆ ਭਰਮ ਭਰਮ ਬਹੁ ਭਰਮਿਆ ਲਬਦੋ ਪੱਤਰ ਕਲੱਤਰ ਮੋਹ ਪ੍ਰੀਤ ਜੈਸੇ ਤਰ ਵਰਗੀ ਤੁਸ਼ਾਇਆ ਕਿਨ ਮੈਂ

ਹਰ ਕੇ ਸੰਤ ਸੰਤ ਜਨੀ ਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰਿਆ ਕਬ ਹੂੰ ਹਰ ਹਰ ਜਾਏ ਮਿਲਿਆ ਹਰਪ੍ਰੀਤ ਹਮ ਬਹੁ ਪਾਪ ਕੀ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦਿਓ ਮੁਖਿਆ ਉਕਦ ਜਨ ਨਾਨਕ ਪਤਤ ਪੁਨੀਤ ਕੰਨੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਜਗਨਨਾਥ ਘੁੰਮਣ ਘੇਰ ਪਰੇ ਬਿਕ ਬਿਕ ਬਿਕੂਆ ਸਤਿਗੁਰ ਕਾੜ ਲਈਏ ਦੇ ਆਤ ਰਾਓ ਸੁਆਮੀ ਭੈ ਨਿਰੰਜਨ ਹਰ ਹਰ ਤੁਮ ਰਾਖ ਲਿਓ ਹਮ ਪਾਪੀ ਪਾਤ ਕਾਮ ਕ੍ਰੋਧ ਬਿਕਿਆ ਲੋਭ ਲੁਪਤੇ ਕਾਸ ਲੋ ਤਰੇ ਸੰਸਾਤ ਤੁਮ ਵੱਡ ਪੁਰਖ ਵੱਡ ਅਗਮ ਗੋਚਰ ਹਮ ਢੂੰਡ ਰਹੇ ਭਾਈ ਨਹੀਂ ਆਤ ਤੂੰ ਪਰੇ ਪਰੇ ਪਰੰਪਰ ਸੁਆਮੀ ਤੂੰ ਆਪਣ ਜਨ ਆਪ ਜਗਨਨਾਥ ਅਦਿਸ਼ਟ ਗੋਚਰ ਨਾਮ ਧਿਆਏ ਸਤਸੰਗਤ ਮਿਲ ਸਾਧੂ ਪਾ

ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰੋ ਕਿਰਪਾ ਰੱਖੋ ਜਨ ਸਾਥ ਖਾਂਦੜਾ ਮਹੱਲਾ ਚੌਥਾ ਪੜਤਾਲ ਘਰ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਜਪ ਮਨ ਜਪ ਹੋ ਰਾਮ ਗੋਪਾਲ ਅਰਤਨ ਜਵੇਰ ਲਾਲ ਹਰ ਗੁਰਮੁਖ ਕਟਕ ਸਾਲ ਹਰ ਹੋ ਕਿਰਪਾਲ ਰਹਾਓ ਤੁਮਰੇ ਗੁਣਗਮ ਗੋਚਰੇ ਜੀ ਕਿਆ ਕਥੇ ਵਿਚਾਰ ਰਾਮ ਰਾਮ ਰਾਮ ਰਾਮ ਲਾਲ ਤੁਮਰੀ ਜੀ ਕਥਾ ਤੁਮਰੀ ਜੀ ਅਕਥ ਕਥਾ ਤੂੰ ਤੂੰ ਤੂੰ ਹੀ ਜਾਣੈ ਹਰ ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ ਹਮਰੇ ਹਰ ਪ੍ਰਾਣ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰ ਹਰੇ ਹਰੇ ਰਾਮ ਨਾਮ ਧਨ ਮਾਲ ਜਾ ਕੋ ਪਾਗ ਤਿੰਨ ਦੀ ਓਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੈ ਗੁਰਮਤ ਹਉ ਬਲ ਬਲੇ ਹਉ ਬਲ ਬਲੇ ਜਨਾਨ

ਜਿਤ ਮਿਲਿਆ ਹਰ ਪਾਥਰ ਬਾਟ ਭਜ ਹਰ ਰਸ ਰਸਰ ਗਾਟ ਹਰ ਹੋ ਲਿਖਿਆ ਲਿਲਾਟ ਰਹਾਉ ਘਟ ਕਰਮ ਕਿਰਿਆ ਕਰ ਬਹੁ ਬਹੁ ਵਿਸਤਾਰ ਸੇ ਸਾਧਕ ਜੋਗੀ ਕਰ ਜਟਾ ਜਟ ਜਟਾ ਜਟ ਜਾਟ ਕਰ ਭੇਖ ਨ ਪਾਈਐ ਹਰ ਬ੍ਰਹਮ ਜੋ ਕਰ ਪਾਈਐ ਸਾ ਸੰਗਤੀ ਉਪਦੇਸ਼ ਗੁਰੂ ਗੁਰ ਸੰਗਤ ਜਨ ਖੋਲ ਖੋਲ ਕਪਾਟ ਤੂੰ ਪਰੰਪਰ ਸੁਆਮੀ ਅਰਾ ਗਾਹੁ ਤੂੰ ਭਰਪੂਰ ਆਇਆ ਜਲ ਥਲੇ ਹਰ ਇੱਕ ਇੱਕੋ ਇੱਕ ਇੱਕ ਅਰਥਾਟ ਤੂੰ ਜਾਣੇ ਸਭ ਬੂਝੈ ਆਪੇ ਜਨ ਨਾਨਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਾਨੜਾ ਮਹੱਲਾ ਚੌਥਾ।

ਹਰ ਸੁਖ ਭਾਈ ਹਰ ਭਾਈ ਸੰਤ ਸੰਤ ਸੰਗਤੀ ਮਿਲ ਸਤਿਗੁਰ ਗੁਰ ਸਾਧੋ ਜਸ਼ੋ ਪਾਰਸ ਮਨੂਰ ਭਏ ਕੰਚਨ ਤਿਉਂ ਪਤਤ ਜਨ ਮਿਲ ਸੰਗਤੀ ਸੁਧੋਵਤ ਗੁਰਮਤੀ ਸੁਧ ਹਾਦੋ ਜਿਉਂ ਕਾਸ਼ਟ ਸੰਗ ਲੋਹਾ ਬਹੁ ਤਰਤਾ ਤਿਉਂ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰ ਗੁਰ ਸਾਧੋ।

ਜਾਣਤਾ ਕਉ ਦੂਖ ਨਾਹੀ ਤੁਲ ਸੁਪਨਾ। ਜਾ ਕੋ ਸਤਿਗੁਰ ਆਪਣਾ ਰੱਖੈ ਸੋਜਨ ਹਰ ਰਸ ਰਸਨਾ ਚਾਖਿਆ ਕਹ ਨਾਨਕ ਗੁਰ ਕਿੰਨੀ ਮੈਂ ਆਲਤ ਪਲਤ ਮੁਖ ਜਲ ਭੈ ਆ ਕਾਨਣਾ ਮਹਲਾ ਚਲ ਪੰਜਵਾਂ। ਰਾਧੋ ਤੁਰੇ ਸੁਆਮੀ ਆਪਣੇ ਉਠਤ ਬੈਠ ਸੋ ਜਾ ਸਾ ਸਾ ਸਾ ਸਰ ਜਪਣੇ ਰਾਵ ਦਾ ਕਹਿ ਹਿਰਦੈ ਪਾਸਿਓ ਨਾਮ। ਜਾ ਕੋ ਸੁਆਮੀ ਕਿਨੋ ਦਾਨੋ ਦਾ ਕਹਿਦੇ ਆਈ ਸਾਂਤ ਠਾਕੁਰ ਭੇਟੇ ਗੁਰ ਬਚਨਾਥ। ਸਰਬ ਕਲਾ ਸੋਈ ਪ੍ਰਵੀਨ ਨਾਮ ਮੰਤਰ ਜਾ ਕੋ ਗੁਰਦੀਨ ਕੋ ਨਾਨਕਾ ਕੈ ਬਲ ਜਾਉ ਕਲਯੁਗ ਮੈਂ ਪਾਇਆ ਜਿਨ ਨਾਉ ਕਾਨੜਾ ਮਹੱਲਾ ਪੰਜਵਾਂ। ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਅਨਕ ਬਾਰ ਕਰ ਬੰਦਨ ਸੰਤਨ ਊਆ ਚਰਨ ਗੋਬਿੰਦ ਜੀ ਕੇ ਬਸਨਾ ਰਹੋ ਅਨਕ ਭਾਂਤ ਕਰ ਦੁਆਰ ਨਾ ਪਾਵੋ ਕਿਰਪਾਲਦਾ ਰਥਿਆਵੋ ਕੋਟ ਕਰਮ ਕਰ ਦੇ ਨਾ ਸੋਦਾ ਸਾ ਸੰਗ ਮਨ ਮੈਂ ਮਨ ਪ੍ਰਬੁੱਧਾ ਤ੍ਰਿਸ਼ਨ ਨਾ ਬੁੱਝੀ ਬੋਰੰਗ ਮਾਇਆ ਨਾਮ ਲੈ ਸਰਬ ਜੁਗ ਪਾਇਆ ਪਾਰ ਬ੍ਰਹਮ ਜਪੇ ਦਿਆਲ ਕਉ ਨਣਤਾ ਉਹ ਛੁਟੇ ਜੰਜਾਲ ਕਾਨਣਾ ਮਹੱਲਾ ਪੰਜਵਾਂ ਸੀ ਮਾਂ ਗੋਬਿੰਦ ਤੇ ਟਾਲ ਸੰਦਨ ਕੀ ਸੰਗ ਸਾਧੂ ਕਰਨਾ ਮਾਜਾ ਪਰਮ ਗਤੇ ਰਹਾਓ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀ ਕਰਨਾ ਸਭ ਲੋਤੇ ਤੁਰ ਲੱਭਦੇ ਜਾ ਕੋ ਸਤਿਗੁਰੂ ਮੈਂ ਆਖ ਰਹੀ ਗਿਆਨ ਭਰਮ ਬਿਨਸੈ ਦੁਢੇਰਾ ਜਾ ਕਰਦੇ ਬਸਿਆ ਗੁਰ ਪੈਰਾ ਸਾ ਸੰਗ ਰੰਗ ਪ੍ਰਭ ਧਿਆਇਆ ਕੋ ਨਾਨਕ ਨੂੰ ਪੂਰਾ ਪਾਇਆ ਕਾਨੜਾ ਮਹੱਲਾ ਪੰਜਵਾਂ ਭਗਤ ਭਗਤਨ ਹੂੰ ਬਣੇ ਆਈ ਤਨ ਮਨ ਗਲਤ ਭੇ ਠਾਕੁਰ ਸਿਉਂ ਆਪਣੇ ਲਈ ਮਿਲਾਈ ਰਾਓ ਗਾਵਣ ਆਰੀ ਗਾਵੈ ਗੀਤ ਤੇ ਉਦਰੈ ਬਸੈ ਜੇ ਚੀਤ ਪੇਕੈ ਬਿੰਜਨ ਭਰੋਸਨ ਹਾਰ ਹੈ ਉਹ ਭੋਜਨ ਕਿਨ ਤ੍ਰੇ ਤ੍ਰਿਪਤਾਰ ਹੈ ਅਨਕ ਸਵਾਂਗ ਕਾਸ਼ੈ ਭੇਕਧਾਰੀ ਜਸ ਤੈਸੀ ਦਿਸਟਾਰੀ ਕਹਿਨਕਾ ਅਮਨ ਸਗਲ ਜੰਝਾਰ ਨਾਨਕ ਦਾ ਸੱਚੀ ਕਰਨੀ ਸੱਚ ਕਰਨੀ ਸਾਰ ਕਾਨੜਾ ਮਹੱਲਾ ਪੰਜਵਾਂ ਤੇਰੋ ਜਨ ਹਰ ਜਾ ਸੁਣਤ ਮਾਹਿਓ ਰਹਾਓ ਮਨੈ ਪ੍ਰਕਾਸ਼ ਭੇਕ ਪ੍ਰਭ ਕੀ ਸੋਭਾ ਜਦ ਗਦ ਭੇਕ ਆਇਓ ਪ੍ਰਭ ਤੇ ਪਰੇ ਪਰੇ ਤੇ ਉੱਚੇ ਗੈਰ ਗੰਭੀਰ ਹੱਥ ਆਇਓ ਉਤ ਪੋਤ ਮਿਲਿਓ ਭਗਵਾਨ ਕੋ ਜਿਉਂ ਅੰਨ ਸਿਉਂ ਪਰਦਾ ਲਾਇਓ ਗੁਰਪ੍ਰਸਾਦ ਕਾ ਵੈਗੁਣ ਨਾਨਕ ਸਹਿ ਸਮਾ ਸਮਾਇਓ।

ਮਤ ਦੜਾਇਓ ਕਾਟੇ ਰੋਗ ਭੈ ਮੰਦ ਨਿਰਮਲ ਹਰ ਹਰ ਔਖਦ ਖਾਇਓ ਅਸਤ ਭੈ ਬਸੇ ਸੁਖਦਾਨਾ ਬੋਨਕ ਤੂੰ ਧਾਇਓ ਸੰਤ ਪ੍ਰਸਾਦਿ ਰਹਿ ਤਰੇ ਕੁਲ ਲੋਗਾ ਨਾਨਕ ਲਿਪਤ ਨਾ ਮਾਇਓ ਬਖਾਨੜਾ ਮਹਲਾ ਪੰਜਵਾਂ ਬਿਸਰ ਗਈ ਸਭ ਤਤ ਪ੍ਰਾਇ ਜਪ ਤੇ ਸਾਧ ਸੰਗਤ ਮੋਏ ਭਾਈ ਰਾਹੁ ਨਾ ਕੁਬੈਰੀ ਨਾ ਬਿਗਾਨਾ ਸਗ ਸੰਗਮ ਕੋ ਬਣਿਆਈ ਜੋ ਪ੍ਰਭ ਕੀ ਨੋ ਸੋ ਭਲ ਮਨ ਹੋਏ ਸੁ ਮਸਾ ਦੂਦੇ ਭਾਈ ਸਭ ਮੈਂ ਰਵ ਰਿਹਾ ਪ੍ਰਭ ਵੇਖਿਆ ਭੇਕ ਬੇਗ ਨਾਨਕ ਬਿਕਸਾਈ ਕਾਨੜਾ ਮਹਲਾ ਪੰਜਵਾਂ ਠਾਕਰ ਜੀਓ ਤੁਮਾਰੋ ਪਰ ਨਾ ਮਨ ਮਾ ਤੁਮਾਰੇ ਉਪਰ ਤੁਮਰੀ ਓਟ ਤੁਮਾਰੀ ਸਰ ਨਾ ਰਾਹੁ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਦਲ ਧਰਨਾ ਤੁਮਰੋ ਬਲ ਤੁਮ ਸੰਗ ਸੁਹੇਲੇ ਜੋ ਜੋ ਕਰ ਸੋਈ ਸੋਈ ਕਰਨਾ

ਮੰਤਰ ਸਤਿਗੁਰੂ ਦ੍ਰਿੜਾਇਆ ਰਹਾਉ ਨਿਰੰਤ ਤੁਹਾਨੂੰ ਰਾਜੋ ਬਣ ਧਨ ਬੌਰ ਬੌਰ ਬਿਰਤਾਇਆ ਸੁਖ ਪਾਇਆ ਤ੍ਰਿਸ਼ਨਾ ਸਭ ਬੁਝੀ ਹੈ ਸਾਂਤ ਪਾਈ ਗੁਣ ਗਾਇਆ ਬਿਨ ਪੂਜੈ ਪਸ਼ੂ ਕੀ ਨਿਆਈ ਪਰਮੋ ਵਿਆਪਿਓ ਮਾਇਆ ਸਾਸੰਗ ਜਮਜੇਵਰੀ ਕਾਟੀ ਨਾਨਕ ਸਹਿ ਸਮਾਇਆ ਕਾਂਧੜਾ ਮਾਲਾ ਪੰਜਵਾਰ ਕੇ ਚਰਨ ਹਿਰਦੈ ਗਾਏ ਸੀ ਦੁਲਦ ਸੁਖ ਸ਼ਾਂਤ ਮੂਰਤ ਸਿਮਰ ਸਿਮਰਨ ਧਿਆਇ ਰਾਓ ਸਗਲਾ ਸੋਧ ਪੂਰਨ ਕੋਟ ਜਨਮ ਦੁਖ ਜਾਏ ਪੁੰਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾਪ ਮਿਟੈ ਨਾਨਕ ਬਹੁੜ ਕਾਲ ਨਾ ਖਾਏ ਕਾਂਧੜਾ ਮਾਲਾ ਪੰਜਵਾਂ ਘਰ ਤੀਜਾ ਇੱਕ ਓਂਕਾਰੋ ਸਤਿਗੁਰ ਪ੍ਰਸਾਦ ਕਥੀਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਏ ਮਾਨ ਰਾਵ ਆਵਤ ਜਾਤ ਰਹਿ ਸਰਮਨਾਸੈ ਸਿਮਰ ਸਾਧੂ ਸੰਗ ਪਤਨੀ ਦੁਆਏ ਕਿਨ ਭੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥਾ ਸੁਣਿਆ ਹਰ ਕੀਰਤਨ ਤਾਂ ਕਿ ਦੁਰਮਨਾਸ ਸਗਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ ਕਾਨਣਾ ਮਾਲਾ ਪੰਜਵਾਂ ਸਾਧ ਸੰਗ ਨਿਧਾਰ ਕੇ ਹਰ ਕੋ ਨਾਮੋ ਸੰਗ ਸਹਾਈ ਜੀ ਕੇ ਕਾਮ ਰਹਾਉ ਸੰਤ ਰੇਣ ਨਿਤ ਮਜਨ ਕਰੈ ਜਨਮ ਜਨ ਕੇ ਕਿਲਵ ਕਰੈ ਸੰਤ ਜਨਾਂ ਕੀ ਉੱਚੀ ਬਾਣੀ ਸਿਮਰ ਸਿਮਰ

ਪਵਿੱਤਰ ਸੰਤਾਸਨ ਮਿਲ ਸੰਗ ਗੋਬਿੰਦ ਧਿਆਈ ਸਗ ਤਿਆਗ ਸਰਨਾਇਓ ਨਾਨਕ ਲਿਓ ਮਿਲਾਏ ਕੰਧਾ ਮਹਲਾ ਪੰਜਵਾਂ ਪੇਕ ਪੇਕ ਬਿਕਸਿਆ ਬਿਕਸਾਇਓ ਸਾਜਨ।

ਅੰਮ੍ਰਿਤਾ ਰਸ ਪੀਓ ਰਸਨਾ ਨਾਨਕ ਹਰ ਰੰਗ ਰਾਤ ਕਾਨਣਾ ਮਲਾ ਪੰਜਵਾਂ ਸਾਜਣਾ ਸੰਤਾ ਹੋ ਮੇਰਾ ਰਹਾਉ ਆਨੰਦਾ ਗੁਣ ਗਾ ਮੰਗਲ ਕਿਸਮਲਾ ਮਿਟ ਜਾਏ ਪਰੇਰਾ ਸੰਤ ਚਰਨ ਧਰੋ ਮਾਤਾ ਜੰਤ ਨੰਗਰਿਆ ਹੋਏ ਅੰਧੇਰਾ ਸੰਤ ਪ੍ਰਸਾਦ ਕਮਲ ਵੇਖ ਸਹਿ ਗੋਬਿੰਦ ਭਜੋ ਭੇਖ ਨੇਰਾ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕੋ ਬੇਰਾ ਕਾਨਣਾ ਮਲਾ ਪੰਜਵਾਂ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਧੋ ਭਰਮ ਰਾਖਲੀ ਜਗਟ ਬੇਰੀ ਰਹਾਉ ਬੂੜੇ ਸੰਸਾਰ ਸਾਗਰ ਉਦਰੇ ਹਰ ਸਿਮਰ ਰਤਨਾਗਰ ਸੀ ਤਰਾਰ ਨਾਮ ਤੇਰਾ ਪੂਰਨ ਠਾਕੁਰ ਪ੍ਰਭ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਦ ਪਤ ਉਧਾਰਨ ਕੂੜ ਜਨਮ ਦੂ ਕਰ ਪਾਇਓ ਸੁਖੀ ਨਾਨਕ ਹਰ ਨਾਮ ਦੜਾਇਓ ਖਾਨੜਾ ਮਹੱਲਾ ਪੰਜਵਾਂ ਧਾਨੋ ਪ੍ਰੀਤ ਚਰਨ ਸੰਗ ਲਾਗੀ ਕੂੜ ਜਾਪਤਾਪ ਸੁਖ ਪਾਏ ਆਏ ਮਿਲੇ ਪੂਰਨ ਬੜਭਾਗੀ ਰਾਓ ਮੋਹ ਨਾਥ ਦਾਸ ਜਨ ਤੇਰੇ ਅਵਰ ਓਟ ਉਸ ਮੋਹੋ ਅਵਰ ਓਟ ਸਗਲੀ ਮੋਤਿਆ ਕੀ ਹੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋ ਜਾਗੀ ਤੂੰ ਅਥਾਤ ਬਡੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਾਰ ਨਾਨਕ ਮੰਗੈ ਮਸਤਕਾਂ ਧਰਿਓ ਪ੍ਰਭ ਭਾਗੀ ਗਾਨਣਾ ਮਹਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ ਜਿਉਂ ਜਾਨੋ ਤਿਉਂ ਤਾਰ ਸੁਆਮੀ ਰਾਹ ਤੂੰ ਸਮਰੱਥ ਸਰਨ ਯੋਗ ਤੂੰ ਰੱਖ ਆਪਣੀ ਕਲਧਾਰ ਜਾਪ ਤਾਪ ਨੇਮ ਸੋਚ ਸੰਜਮ ਨਾਹੀ ਇਨ ਬਿਦੇ ਛੁਟਕਾਰ ਗਰਤ ਕੋਰ ਅੰਤੇ ਕਾਡੋ ਪ੍ਰਭ ਨਾਨਕ ਨਦਰ ਨਿਹਾਰ ਕਨੜਾ ਮਲਾ ਪੰਜਵਾਂ ਘਰ ਜਪਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰ ਆਇਆ।

ਬਿਸਮ ਬਿਸਮ ਬਿਸਮੀ ਭਈ ਹੈ ਲਾਲ ਗੁਲਾਲ ਰੰਗਾਰ ਹੈ ਕੌਣ ਰਣ ਸੰਤਨ ਰਸ ਆਈ ਹੈ ਜਿਉਂ ਚਾਹ ਗੁੰਗਾ ਮੁਸਕਾਰ ਹੈ ਕਾਨਣਾ ਮਲਾ ਪੰਜਵਾਨਾ ਜਾਨੀ ਸੰਤਨ ਪ੍ਰਭ ਨਿਆਨ ਊਚ ਨੀਚ ਸਭ ਪੇਖ ਸਮਾਨੋ ਮੁਖ ਬਕਨੋਆ ਮਨ ਮਾਨ ਆਓ ਕਟਕਟ ਪੂਰੈ ਸੁਸਾਗਰ ਪੈ ਪੰਜਨਵੇਂ ਦੇ ਪ੍ਰਾਣ ਮਨ ਪ੍ਰਕਾਸ਼ ਭਿਓ ਭ੍ਰਮ ਨਾਸਿਓ ਮੰਤਰ ਦੀ ਉਖਰ ਕਾਨ ਕਰਤ ਕਰੈ ਕਰਤਗ ਹੈ ਕਰੁਣਾ ਮੈਂ ਅੰਤਰ ਜਮੀ ਗਿਆਨ ਆਠ ਪੈਰ ਨਾਨ ਜਸ ਗਾਵੈ ਮੰਗਨ ਕੋ ਵਰਦਾਨ ਕਰਣਾ ਮਲਾ ਪੰਜਵਾ ਕਹਿਣ ਕਾਵਣ ਕੋ ਕਈ ਕੇਤੇ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋ ਕੋ ਬਿਤ ਰਹਾਉ ਦੁਖ ਨਾਹੀ ਸਭ ਸੁਖੀ ਹੈ ਰੇਕ ਏਕੀ ਏਕੀ ਨਿਤ ਹੈ ਬੁਰਾ ਨਹੀਂ ਸਭ ਭਲਾਈ ਹੈ ਰੇ ਹਾਰ ਨਹੀਂ ਸਭ ਜਿੱਤ ਹੈ ਸੁਖ ਨਹੀਂ ਸਾਧਾਰ ਕੀ ਹੈ ਰੇ ਛੋੜ ਨਹੀਂ ਕਿਛ ਲਿਤ ਹੈ ਕੋ ਨਾਨਕ ਜਨ ਹਰ ਹਰ ਹਰ ਹਰ ਹੈ ਕਥਿਆ ਵੈ ਕਥਰਮ ਤੈ ਕਾਂਜੜਾ ਮਹਲਾ ਪੰਜਵਾਈ ਏ ਕੋ ਪ੍ਰੀਤਮ ਬਿਸਰ ਨਾ ਜਾਏ ਤਨ ਮਨ ਗਲਤ ਭਏ ਤੇ ਸੰਗੇ ਮੋਨ ਮੋਰੀ ਮੋਰੀ ਮਾਏ ਰਹਾਉ ਜੈ ਜਪੈ ਕਹੋ ਬਿਰਥਾ ਹਉਂ ਆਪਣਾ ਤਿਉ ਤਿਉ ਗਹਿ ਰਹੇ ਅਟਕਾਏ ਅਨਕ ਭਾਂਤ ਕੀ ਇੱਕ ਜਾਲੀ ਤਾਂ ਕੀ ਗੰਟ ਨਹੀਂ ਛੁਰਾਏ ਫਿਰਤ ਫਿਰਤ ਨਾਨਕ ਦਾਸ ਆਇਓ ਸੁੰਦਰ ਕਿਸਰ ਨਾਏ ਕਾਟੇ ਗਿਆਨ ਭਰਮ ਮੋਹਾ ਮਾਇਆ ਹੋ ਮਾਇਆ ਲੀਓ ਕੰਟ ਲਗਾਏ ਕਰਨ ਮਲਾ ਪੰਜਵਾਣ ਦਾ ਰੰਗ ਵਰਨਦ ਵਿਨੋਦ ਹਮਾਰੈ ਨਾਮ ਗਾਵਣ ਨਾਮ ਧਿਆਵਣ ਨਾਮ ਮਾਰੇ ਪ੍ਰਾਣ ਆਧਾਰ ਹੈ ਰਾਓ ਨਾਮ ਗਿਆਨ ਨਾਮ ਇਸ਼ਨਾਨਾ ਨਾ ਹਰ ਨਾਮ ਮਾਰੇ ਘਰ ਸਵਾਰ ਹੈ ਹਰ ਨਾਮੋ ਸੋਭਾ ਨਾਮ ਵਡਾਈ ਭੋਜਲ ਵਿਕਮ ਨਾਮ ਹਰ ਤਾਰ ਹੈ ਅਗਮ ਪਦਾਰਥ ਲਾਲਾ ਮੁੱਲਾ ਭਇਓ ਪ੍ਰਾਪਤ ਗੁਰੂ ਚਰਨਾਰੈ ਕਰਨ ਪ੍ਰਭੇ ਕਿਰਪਾਲਾ ਮਗਰਾ ਭਏ ਹੀਰੈ ਦਰਸਾਰੈ ਕਰਣਾ ਮਹਲਾ ਪੰਜਵਾਂ ਸਾਜਨ ਮੀਤ ਸਵਾਮੀ ਨੇਰੋ ਪੇਖਤ ਸੁਣ ਤੋ ਸਵਨ ਕਹਿ ਸੰਗੇ ਥੋਰੈ ਕਾਜ ਬੁਰੋ ਕਹਿ ਫੇਰੋ ਰਹਾਉ ਨਾਮ ਬਿਨਾ ਜੇ ਤੋ ਲਪਟਾਇਓ ਕਛੂ ਨਹੀਂ ਨਾਹੀਂ ਕਛ ਤੋਰੋ ਅਗੈ ਦਸਾਵਤ ਸਭ ਪ੍ਰਗਟੀਆਂ ਮੋਹਿਓ ਪਰਮਾ ਦੇਰੋ ਅੜਕਿਓ ਸੁਤ ਬਨਤਾ ਸਿੰਘ ਮਾਇਆ ਦੇਵਨਹਾਰ ਦਾਰ ਬਸੇਰੋ ਕੋ ਨਾਨਕ ਕੋ ਇੱਕ ਹੈ ਪਰ ਸੋ ਬੰਧਨ

ਪੁਰਾ ਜਨ ਕੇ ਮਾਂ ਪਿਤਰਾਸ਼ਤ ਦਰਸ਼ਨ ਪਿਟ ਮਿਟਾਇਓ ਪੈ ਪ੍ਰਕਾਸ਼ ਆਨੰਦ ਵਿਚਾਰਾ ਸਹਿ ਸਮਾਧ ਸਮਾਇਓ ਕੌਣ ਕਹਿ ਤੁਮ ਤੇ ਕਿਛ ਨਾਹੀ ਤੁਮ ਸਮਰੱਥ ਥਾਇਓ ਕਿਰਪਾ ਰੰਗ ਰੂਪ ਰਸ ਨਾਮ ਨਾਨਕ ਲੈ ਲਾਇਓ ਖਣਾ ਮਲਾ ਪੰਜਵਾ ਬੂੜ ਪ੍ਰਾਣੀ ਹਰ ਜਪ ਧੀਰੇ ਬਿਨ ਸਹਿ ਮੋਹ ਪਰਮ ਦੁੱਖ ਪੀਰੇ ਰਹੋ ਸਿਮਰੋ ਦਿਨ ਰੈਣ ਗੁਰ ਕੇ ਚਰਨਾ ਕਤ ਜਤ ਕਤ ਪੇਖੋ ਤੁਮਰੀ ਸਰਣਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰਭੇਟ ਨਾਨ ਸੁਖ ਪਾਇਆ ਕਰਨਾ ਮਲਾ ਪੰਜਵਾ ਸਿਮਰਤ ਨਾਮ ਮਨੈ ਸੁਖ ਪਾਈਐ ਸਾਜਨਾ ਮੇਲਾ ਹਰ ਜਸ ਗਾਈਐ ਰਹਾਉ ਕਰਕੇ ਪ੍ਰਭ ਪ੍ਰਭ ਹਿਰਦੈ ਬਿਸੇਰੋ ਚਰਨ ਸੰਤ ਨ ਕਹਿ ਮਾਤਾ ਮੇਰੋ ਪਾਰ ਬ੍ਰਹਮ ਕੋ ਸਿਮਰੋ ਮਨ ਗੁਰਮੁਖ ਨਾਨਕ ਹਰ ਜਸ ਸੁਣਾ ਕਰਨਾ ਮਲਾ ਪੰਜਵਾ ਮੇਰਾ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਭੋਜਨ ਤ੍ਰਿਸ਼ ਤ੍ਰਿਪਤਾਨੀ ਅਕੀਨ ਕੌ ਸੰਤੋਖ ਪ੍ਰਭ ਦਰਸਨ ਰਾਉ ਕਰਨ ਪੂਰੇ ਹੋ ਜਸ ਪ੍ਰੀਤਮ ਕਲਮਲ ਦੁਖ ਸਗਲ ਮਲ ਹਰਸਨ ਧਾਮ ਪਾਵਨ ਧਾਵਨ ਸਵਾਮੀ ਸੁਖ ਪੰਥਾਂਗ ਅੰਗ ਸੰਗ ਕਾਇਆ ਸੰਤ ਸਰਸਨ ਸਨ ਗਈ ਪੂਰਨ ਅਭਿਨਾਸੀ ਅਨੁਭਾਵ ਥਕਤ ਨਹੀਂ ਕਰਸਨ ਕਰ ਗਿ ਲਈਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਰਨ ਮਲ ਪੰਜਵਾਂ ਕਹੋ ਕਤ ਕਪਟ ਕਪਟ ਖਲ ਗਰਜਤ ਮਰਜਤ ਮੀਚ ਅਨਕ ਬਰੀਆ ਰਾਵਾਂਗ ਮਤ ਅਨ ਰਤ ਕੁਮਤ ਹਿਤ ਪ੍ਰੀਤਮ ਪੇਖਤ ਭ੍ਰਮਲਾ ਕਰੀਆ ਅਨਕ ਵਿਵਹਾਰ ਆਚਾਰ ਵਿਧੀਨਤ ਮਮ ਮਦ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ

ਅਵਲੋਕੋ ਰਾਮ ਕੋ ਮੁਖਾਰ ਬਿੰਦ ਕੋਈ ਤੇ ਕੋਈ ਰਤਨ ਪਾਇਓ ਬਿਸੀ ਸਭ ਚੇਂਦਰ ਆਓ ਚਨ ਕਮਲ ਹਿਰਦੇ ਧਾਰੋ ਤਾਰਿਓ ਦੁਖ ਮੰਦ ਰਾਜਧਨ ਪਰਿਵਾਰ ਮੇਰਾ ਸਰਬਸੋ ਕੋ ਬਿੰਦ ਸਾਹ ਸੰਗਮ ਲਾਭ ਪਾਇਓ ਨਾਨਕ ਫਿਰ ਨਾ ਮਰੰਦ ਕਾਨੜਾ ਮਹੱਲਾ ਪੰਜਵਾਂ ਘਰ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਰਾਧ ਗੁਰ ਸਤਿਗੁਰ ਚੰਨੀ ਲਾਗ ਵਰਤਿਆ ਪਾਪ ਮਨ ਆਗਾਦ ਜਗ ਜੀਤੋ ਹੋ ਗੁਰ ਕਿਰਪਾਦ ਰਹੋ ਅਨਕ ਪੂਜਾ ਮੈਂ ਬਹੁ ਬਿਧ ਖੋਜੀ ਸਾ ਪੂਜਾ ਜੇ ਹਰ ਪਾਵਾਸ ਮਾਟੀ ਕੀ ਏ ਪੁੱਤਰੀ ਜੋਰੀ ਕਿਆ ਏ ਕਰਮ ਖਮਾਸ ਪ੍ਰਭ ਹਾਂ ਪਕਰ ਜਿਸ ਮਾਰਗ ਪਾਵੋ ਸੋ ਤੁਧ ਸੰਤ ਮਿਲਾਸ ਅਵਰੋਟ ਮੈਂ ਕੋਈ ਨਾ ਸੂਝੈ ਘਰ ਕੀ ਓਟ ਮੈਂ ਆਸ ਕਿਆ ਦੀਨ ਕਿ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨ ਕੀ ਮਨ ਪਿਆਸ ਜੇ ਨਾਨਕ ਦਾਸ ਕਹੀ ਤੈ ਤੁਮਰਾ ਹਉ ਬਲ ਬਲ ਸਦ ਬਲ ਜਾਸ ਕਰਣਾ ਮੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਤ ਉਦਾ

ਸੇਵੋ ਸਾਧ ਸੰਤ ਚਰਨੇ ਰਹਿ ਬਾਂਸੋ ਧੂਰ ਪਤਤ ਪਵਿੱਤਰ ਕਰੇ ਰਹਿ ਅੜਸਠ ਮਜਨ ਮਹਿਲ ਕਟੇ ਰਹਿ ਸਾਧ ਸਾਧ ਧਿਆਵੋ ਮੁੱਖ ਨਹੀਂ ਮੋਰ ਹੈ ਕਿ ਸੰਗ ਨਾ ਚੱਲ ਲੈ।

ਵਰਨਾ ਸਕੂੰ ਏਕ ਟੋਲੇ ਰਹਿ ਦਸਮ ਪਿਆਸ ਬਹੁਤ ਮਨ ਮੇਰਾ ਮਿਲਨਾਨਕ ਦੇਵ ਜਗਤ ਗੁਰ ਕੇ ਰਹਿ ਕਰਨ ਮਹੱਲਾ ਪੰਜਵਾਇਆ ਸੀ ਕੌਣ ਬਿਦਰਸਨ ਪਰਸਨਾ ਰਹਾਉ ਆਸ ਪਿਆਸ ਬਲਮੂ।

ਵਿਆਪੈ ਜੋ ਕਹਿ ਨਾ ਭੰਗਾ। ਕਾਮ ਕ੍ਰੋਧ ਤ੍ਰਿਸ਼ਨ ਜਰੰਗਾ ਸੋ ਮੁਕਤ ਨਾਨ ਜ ਸਤਿਗੁਰ ਚੰਗਾ ਕਰਨ ਮਹਲਾ ਪੰਜਵਾਂ ਕਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤਿੱਖ ਬੁੱਝ ਗਈ ਗਈ ਮਿਲ ਸਾਧ ਜਨਾ ਪੰਜ ਪਾਗੇ ਚੋਰ ਸਹਿਜ ਸੁਖੈਨੋ ਹਰੇ ਗੁਣ ਗਾਵਤੀ ਗਾਵਤੀ ਗਾਵਤੀ ਦਰਸ ਪਿਆਰ ਰਾਉ। ਜੈਸੀ ਕਰੀ ਪ੍ਰਭ ਮੋਹ ਸਿਉ ਮੋਹ ਸਿਉ ਐਸੀ ਆਉ ਗੈਸਿਉ ਕਰੋ ਆਈ ਓ।

ਆਇਆ ਮੋਹ ਸੰਤਾਪ ਨਾਮ ਜੋ ਸੋ ਜਨੁਦਰੇ ਜਿਸੇ ਉਦਾਰੋ ਆਪ ਬਿਣ ਸਜਾਏ ਮੋਹ ਪੈ ਪਰਮਾ ਨਾਨਕ ਸੰਤ ਪ੍ਰਤਾਪ ਕਨੜਾ ਮਹੱਲਾ ਪੰਜਵਾਂ ਘਰ ਦਸਵਾਂ ਏਕ ਓਂਕਾਰ ਸਤਿਗੁਰੂ ਪ੍ਰਸਾਦ ਐਸੋ ਦਾਨ ਦੇਹ ਜੀ ਸੰਤ ਜਾਤ ਜਿਉ ਬਲਹਾਰੇ ਮਾਨ ਮੋਹੀ ਪੰਚ ਦੋਹੇ ਉਰਜਨ ਨਿਕਟ ਬਸਿਓ ਤਾ ਕੀ ਸਰਣ ਸਾਧੂਆ ਦੂਤ ਸੰਗ ਨਿਵਾਰ ਹਾਵ ਨਿਕਟ ਕੋਟ ਜਨਮ ਜੋਨ ਭਰਮਾਇ ਭਰਮਿਓ ਹਾਰ ਪ੍ਰਿਉ ਦੁਆਰੇ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਧਾਰੇ ਦੁਲਭ ਨਾ ਜਨਮ ਸਫਲ ਨਾਨਕ ਭਾਵ ਉਤਾਰ ਪਾਰ ਕਨੜਾ ਮਹੱਲਾ ਪੰਜਵਾਂ ਘਰ ਗਿਆਰਵਾਂ ਏਕ ਓਂਕਾਰ ਸਤਿਗੁਰੂ ਪ੍ਰਸਾਦ।

ਸੰਜੋਗ ਮਿਲਾਇਓ, ਸਾਧ ਸੰਗਾਇ ਕਉਨ ਜਾਇਓ, ਕਰਹਿ ਦੁਖ ਫਸਾਇ। ਗੁਣਿਧਾਨ ਪ੍ਰਗਟਿਓ ਇਕ ਬਹੁ ਚੋਲੋ, ਨਿਸ਼ਾਰਣ ਸੁਭ ਲਭਾਏ, ਅੰਤ ਜਾਏ ਅੰਤ ਅੰਤ ਨਾਏ ਸਰਬ ਸਮਾਏ। ਰਸਕ ਰਸਕ ਨਾਨਕ ਗੁਣ ਬੋਲੋ, ਕੰਨੜਾ ਮਹੱਲਾ ਪੰਜਵਾ। ਗੋਬਿੰਦ ਠਾਕੁਰ ਮਿਲਨ ਫਦਰਾਏ, ਪਰਮ ਤਰੂਪਾਂ ਕਮ ਗੋਚਰ ਰਹਿਓ ਸਰਬ ਸਮਾਈ ਰਹਾਓ। ਕਹਿਨ ਭਵਨ ਨਾਹੀ ਪਾਇਓ, ਪਾਇਓ ਅਨਕ ਔਕਤ ਚਤੁਰਾਏ। ਜਤਨ ਜਤਨ ਅਣਕ ਪਾਵਰੇ, ਤਉ ਮਿਲਿਓ ਜੋ ਕਿਰਪਾਈ। ਪ੍ਰਭੂ ਦਿਆਲ ਕਿਰਪਾ ਕਿਰਪਾ ਨਿਤ ਜਨ ਨਾਨਕ ਸੰਤਰਨਾਈ। ਕੰਨੜ ਮਹੱਲਾ ਪੰਜਵਾਂ। ਮਾਈ ਸਿਮਰਤ ਰਾਮ ਨਾਮ ਰਾਮ, ਪ੍ਰਭ ਬਿਨਾ ਨਾਹੀ ਹੋਰ। ਚਿਤਵੋ ਚਰਨਾਰ ਬਿੰਦ ਸਾਸ ਨਿਸਫੋ ਰਹਾ। ਲਾਏ ਪ੍ਰੀਤ ਕੀ ਨਿਆਪਣ, ਟੁੱਟ ਨਹੀਂ ਜੋਰ। ਪ੍ਰਾਣ ਮੰਥਨ ਸਰਬ ਸੋ ਹਰ ਗੁਣ ਦੇ ਸੁਖ ਮੋਰ। ਈ ਤੁਧ ਰਾਮ ਪੂਰਨ ਨਿਰਖ ਤ੍ਰਿਤ ਖੋਰ, ਸੰਤ ਸਰਨ ਤਰਨ ਨਾਨਕ ਬਿਣਸ ਦੁਖ ਕੋਰ। ਕੰਨੜਾ ਮਹੱਲਾ ਪੰਜਵਾਂ। ਜਨਕੋ ਪ੍ਰਭ ਸੰਗੇ ਸੁਨੇ ਸਾਜਨ, ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਰਹਾ। ਮਾਣ ਮੰਗੋ ਧਨ ਮੰਗੋ, ਧਨ ਲਖਮੀ ਸੁਧ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ। ਭੈ ਭਾਏ ਭਗਤ ਨਿਹਾਲ, ਨਾਨਕ ਸਦਾ ਸਦਾ ਕੁਰਬਾਨ। ਕੰਨੜਾ ਮਹੱਲਾ ਪੰਜਵਾਂ। ਕਰਤ ਕਰਚ ਚਰਚ ਚਰਚ ਚਰਚਰੀ, ਜੋਗ ਧਿਆਨ ਪੇਹ ਗਿਆਨ, ਫਿਰਤ ਫਿਰਤ ਧਰਤ ਧਰਤ ਧਰ ਚਰੀ ਰਹਾਉ। ਅਹੰਗ ਅਹੰਗ ਅਹ ਅਵਰ ਮੂੜ ਮੂੜ ਮੂੜ ਬਵਰੇ। ਸਜਾਤ ਜਾਤ ਜਾਤ ਜਾ ਸਦਾ ਸਦਾ ਸਦਾ ਸਦਾ ਕਾਲ ਹੈ। ਮਾਣ ਮਾਣ ਮਾਣ ਤਿਆਗ, ਮਿਰਤ ਮਿਰਤ ਨਿਫਟ ਨਿਫਟ ਸਦਾ ਹੈ। ਹਰ ਹਰੇ ਹਰੇ ਭਾਜ, ਕਹਿ ਸੁਣ ਨਾਨਕ ਸੁਨੋ ਰੇ ਮੂੜ ਬਿਣ। ਭਜਨ ਭਜਨ ਭਜਨ ਅਹਿਲਾ ਜਨਮ ਗਏ। ਕੰਨੜਾ ਅਸ਼ਟਪਦੀ ਮਹੱਲਾ ਚੌਥਾ। ਇੱਕੋ ਘਰ ਪਹਿਲਾ ਇੱਕੋ ਓਂਕਾਰ, ਸਤਿਗੁਰੂ ਪ੍ਰਸਾਦ। ਜਾਮਣ ਰਾਮ ਨਾਮ ਸੁਖ ਪਾਵੈ ਗੋ, ਜੋ ਜੋ ਜਪੈ ਤਿਵੈ ਸੁਖ ਪਾਵੈ, ਸਤਿਗੁਰੂ ਸਾਹਿਬ ਸਮਾਵੈ ਗੋ ਰਹਾਉ। ਭਗਤ ਜਨਾ ਕੀ ਖਿਣ ਖਿਣ ਲੋਚਾ, ਨਾਮ ਜਪ ਸੁਖ ਪਾਵੈ ਗੋ। ਆਣ ਰਸ ਸਾਧੂ ਗਏ, ਆਣ ਰਸ ਆ ਗਏ ਸਭ ਨਿਕਰ, ਬਿਨ ਨਾਵੇ ਕੁਛ ਨਾ ਸੁਖਾਵੇ ਗੋ। ਗੁਰਮਤ ਹਰ ਹਰ ਮੀਠਾ ਲਾਗਾ, ਗੁਰੂ ਮਿੱਠੇ ਬਚਨ ਕੁੜਾਵੇ ਗੋ। ਸਤਿਗੁਰੂ ਬਾਣੀ ਪੁਰਖ ਪ੍ਰਗੋਤਮ, ਬਾਣੀ ਸੋਚਿਤ ਲਾਵੇ ਗੋ। ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੇ ਗੋ। ਤੈ ਅਣਦ ਧੁਨੀ ਵਾਜਾ ਨਿਤ ਵਾਜੇ, ਨਿਜਰ ਧਾਰ ਚੋਂ ਆਵੇ ਗੋ। ਰਾਮ ਨਾਮ ਬਿਨੇ ਤਿਲ ਤਿਲ ਗਾਵੇ, ਮਨ ਗੁਰਮਤ ਨਾਮ ਸਮਾਵੇ ਗੋ। ਨਾਮ ਸੁਣੇ ਨਾਮ ਮੂੰਹ ਮਨ ਭਾਵੈ, ਨਾਮੇ ਹੀ ਤ੍ਰਿਪਤਾਵੇ ਗੋ। ਕਣਕ ਆਮ ਕਣਕ ਅਣਕ, ਕਣਕ ਕਣਕ ਪਹਿਰੇ ਬੋ ਕੰਗਣਾ, ਪਾ ਕਾ ਪਰਪਾਤ ਬਣਾਵੇ ਗੋ। ਮਨ ਬਿਨਾ ਸਭ ਹੋ ਫਿਓ ਫਿਓ ਫਿਕਾਨੇ, ਜਨਮ ਮਰੇ ਫਿਰ ਆਵੇ ਗੋ। ਮਾਇਆ ਪਟਲ ਪਟਲ ਹੈ ਪਾਰੀ, ਘਰ ਘੁੰਮਣ ਕੇਰ ਲੁਕਲਾਵੇ ਗੋ। ਪਾਪ ਕਰ ਮਨੂਰ ਸਭ ਪਾਰੇ, ਬਿਗੁਲ ਤਰ ਤਰਿਉਣ ਜਾਵੇ ਗੋ। ਭਉ ਬੈਰਾਗ ਪਿਆ ਹੈ ਬਹੁਤ, ਗੁਰਖੇ ਵਿਰਸ਼ਕ ਥਰਾਵੇ ਗੋ। ਰਾਮ ਨਾਮ ਹਰ ਫੇਟੀ ਹਰਾਮੇ, ਨਾਮ ਸਮਾਵੇ ਗੋ। ਅਗਿਆਨ ਲਾਇ ਸੁਵਾਲਿਆ, ਗੁਣ ਗਿਆਨੀ ਨਾ ਲਾਇ ਸੁਜਗਾਵੇ ਗੋ। ਨਾਨਕ ਭਾਣੇ ਆਪਣੇ, ਜੋ ਭਾਵੈ ਤਿਵੇ ਚਲਾਵੇ ਗੋ। ਕੰਨੜਾ ਮਹੱਲਾ ਚੌਥਾ। ਜਾਮਣ ਹਰ ਹਰ ਨਾਮ ਤਰਾਵੇ ਗੋ, ਜੋ ਜੋ ਜਪੈ ਸੋਈ ਗਤ ਪਾਵੈ, ਜੋ ਧਰੁ ਪਰਲਾ ਸਮਾਵੇ ਗੋ ਰਹਾਉ। ਕਿਰਪਾ

ਮਲਿਨ ਬਿਕਸਾ ਵੇਗੋ ਹਰ ਸਤ ਹਰ ਹਰ ਕਿਰਪਾ ਕਰੋ ਜਗ ਜੀਵਨ ਹੈ। ਮੈਂ ਸਰਦਾ ਨਾਮ ਲਗਾਵੇ ਗੋ ਨਾਨਕ ਗੁਰੂ ਗੁਰੂ ਹੈ ਸਤਿਗੁਰੂ ਮੈਂ ਸਤਿਗੁਰੂ ਸਨ ਲਗਾਵੇ ਗੋ। ਕਾਨੜਾ ਮਹੱਲਾ ਚੌਥਾ ਮਨ ਗੁਰਮਤਿ ਚਲ ਚਲਾਵੇ ਗੋ ਜੋ ਮੈਗਲ ਮਸਤ ਦਿਜੇ ਅਤੇ ਕੈਤੜ ਕੁੰਡੇ ਗੁਰ ਅੰਕਸ ਸਭ ਦ੍ਰਿੜਾ ਵੈ ਗੋ। ਰਾਹੋ ਚਲ ਤੋ ਚਲੇ ਚਲੇ ਦੈ ਦੈ ਦਿਸੇ ਗੁਰ ਰਾਖੇ ਹਾਰ ਰਾਖੇ ਹਰ ਲਿਵਲਾਵੇ ਗੋ। ਸਤਿਗੁਰੂ ਸਭ ਦੇਰ ਦੇ ਅੰਤਰ ਮੁਖ ਅੰਮ੍ਰਿਤ ਨਾਮ ਚੁਆਵੇ ਗੋ। ਬਸੀਰ ਬਸੂ ਭਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਭਲਾ ਪਾਵੇ ਗੋ। ਮਾਇਆ ਭਿੰਗ ਪਿਤ ਸੰਨੇੜ ਨੇ ਆਵੇ ਬਿਖ ਚਾਰ ਚਾਰ ਲਿਵਲਾਵੇ ਗੋ। ਸਵਾਨ ਲੋਭ ਲਗੇ ਨਗਰ ਮੈਂ ਬਾਲਾ ਸਬਲਾ ਗੁਰਖਿਨ ਮੈਂ ਮਾਰ ਕਢਾਵੇ ਗੋ। ਸਤ ਸੰਤੋਖ ਧਰਮ ਆਣ ਰਾਖੇ ਹਰ ਸ਼ਰਨ ਹਰ ਨਗਰੀ ਹਰ ਗੁਣ ਗਾਵੇ ਗੋ। ਪੰਕਜ ਮੋਹ ਨਿਕਰਤ ਹੈ ਪ੍ਰਾਣੀ ਗੁਰ ਨਿਕਰਤ ਕਾਣ ਕਢਾਵੇ ਗੋ। ਤ੍ਰੈ ਤ੍ਰੈ ਸ਼ਰਨ ਚਿਣੇ ਆਏ ਗੁਰ ਰਾਖੇ ਦਿਹਾਤੀ ਦੇ ਨਿਕਲਾਵੇ ਗੋ। ਸੁਖਨ ਅੰਦਰ ਸਭ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖੁਲਾਵੇ ਗੋ। ਲਾਹਾ ਨਾਮ ਗੁਰਮਤਿ ਲੈ ਚਾਲੋ ਹਰ ਦਰਗੇ ਪੈਂਦਾ ਜਾਵੇ ਗੋ। ਹੋਮੇ ਕਰੇ ਕਰਾਵੇ ਹੋਮੇ ਪਾਪ ਕੋਇਲੇ ਆਨ ਜਮਾਵੇ ਗੋ।

ਧਨ ਗੁਰ ਸਰਨਾਈ ਭਾਵੇ ਗੋ ਨਾਨਕ ਦਇਆ ਦਇਆ ਕਰ ਦਿਨੀ ਦੁਖ ਦਾਲ ਪੰਜ ਸਮਾਵੇ ਗੋ ਕਾਨੜਾ ਮਹੱਲਾ ਚੌਥਾ ਮਨ ਸਤਿਗੁਰੂ ਸਰਨ ਤੇ ਆਵੇ ਗੋ ਲੋਹਾ ਹਿਰਨ ਹੋਏ ਸੰਗਾ ਪਾਰਸੈ ਗੁਰ ਪਾਰਸ ਕੋ ਹੋਏ ਆਵੇ ਗੋ ਰਹਾਉ ਸਤਿਗੁਰ ਮਹਾਂਪੁਰਖ ਹੈ ਪ੍ਰਾ ਪਾਰਸ ਜੋ ਭਲਾ ਕੇ ਸੋ ਫਲ ਪਾਵੇ ਗੋ ਜੋ ਗੁਰੂ ਉਪਦੇਸ ਤਰੇ ਪ੍ਰਲਾਦਾ ਗੁਰ ਸੇਵਕ ਪੈ ਜਰਖਾਵੇ ਗੋ ਸਤਿਗੁਰੂ ਬਚਨ ਬਚਨ ਹੈ ਨੀਕੋ ਗੁਰੂ ਬਚਨੀ ਅੰਮ੍ਰਿਤ ਪਾਵੇ ਗੋ ਜੋ ਅੰਬਰੀਕ ਅਮਰਾ ਪਦ ਪਾਏ ਸਤਿਗੁਰੂ ਮੁਖ ਬਚਨ ਸੁਣਦੇ ਆਵੇ ਗੋ ਸਤਿਗੁਰੂ ਸਰਨ ਪਰਸਰਨ ਮਨ ਪਾਏ ਸੁਧਾ ਸੁਧਾ ਕਰਦੇ ਆਵੇ ਗੋ ਦਿਆਲ ਦੀਨ ਪਏ ਹੈ ਸਤਿਗੁਰੁ ਹਰ ਮਾਰਗ ਪੰਥ ਦਿਖਾਵੇ ਗੋ ਸਤਿਗੁਰ ਸਰਨ ਪਏ ਹੈ ਪਏ ਸੇ ਥਾਪੇ ਤਿਨ ਰਾਖਣ ਕੋ ਪ੍ਰਵੇ ਆਵੇ ਗੋ ਜੇ ਕੋ ਸਰ ਸੰਦੇ ਜਨ ਉਪਰੇ ਫਿਰ ਚੋਲਟੋ ਤੇ ਲਗਾਵੇ ਗੋ ਹਰ ਹਰ ਹਰ ਹਰ ਸਰ ਹਰ ਹਰ ਹਰ ਹਰ ਹਰ ਸਰ ਸੇਵੈ ਤਿੰਦਰ ਗੈ ਮਾਨ ਦਿਵਾਵੇ ਗੋ ਗੁਰਮਤ ਗੁਰਮਤ ਗੁਰਮਤ ਦਿਵਾਵੇ ਹਰ ਗੱਲ ਮਿਲ ਮੇਲ ਮਿਲਾਵੇ ਗੋ ਗੁਰਮੁਖ ਨਾਥ ਵੇਦ ਹੈ ਗੁਰਮੁਖ ਗੁਰ ਪਰਚੇ ਨਾਮ ਤੇ ਆਵੇ ਗੋ ਹਰ ਹਰ ਰੂਪ ਹਰ ਰੂਪ ਹੋਵੇ ਹਰ ਜਨ ਕੋ ਪੂਜ ਕਰਾਵੇ ਗੋ ਸਾਖਤ ਨ ਸਤਿਗੁਰਣੀ ਕੀਆ ਤੇ ਬੇਮੁਕਾਰ ਪਰਮਾਵੇ ਗੋ ਲੋਭ ਲਹਿਰ ਸਵਾਣ ਕੀ ਸੰਗਤ ਮਾਇਆ ਪੰਗ ਤਰਾ ਕਰੰਗ ਲੈ ਲਗਾਵੇ ਗੋ

ਰਾਜਾ ਕੇ ਨਾਮ ਲਾਗੇ ਕਿਸੋ ਨਿਵ ਲਾਗਿਆ ਤਜ ਮਾਨ ਮੋਹ ਵਿਕਾਰ ਸਾਧੂ ਲਗ ਤਰੋ ਤਿਨ ਕੇ ਪਾਏ ਬਿਣਵੰਤ ਨਾਨਕ ਸਨ ਸੁਆਮੀ ਵਡਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੈ ਨਾਰਾਇਣ ਰਸਕ੍ਰਿਤ ਸੁਆਮੀ ਗੁਣ ਗਾਇਨ ਗੁਣ ਗਾਏ ਜੀਵੈ ਹਰ ਮਿਮਰੋ ਪੀਵੈ ਜਨਮ ਮਰਨ ਲਪਾਗੈ ਸਤ ਸੰਗ ਪਾਏ ਹਰ ਤੇ ਆਏ ਬੜ ਦੁਖ ਨਾ ਲਾਗੈ ਕਰ ਦਇਆ ਦਾਤੇ ਪੁਰਖ ਵਿਦਾਤੇ ਸੰਸੇਵ ਕਮਾਇ ਬਣਵੰਤ ਨਾਨਕ ਜਨ ਤੂਰ ਬੰਛ ਹਰ ਦਰਸ ਸਹਿ ਸਮਾਨ ਸਗਲੇ ਜੰਤ ਭਜੋ ਗੋ ਪਾਲੇ ਜਸਮ ਸੰਜਮ ਪੂਰਨ ਕਾਲੇ ਨਿਤ ਭਜੋ ਸੁਆਮੀ ਅੰਤਰ ਜਾਮੀ ਸਫਲ ਜਨਮ ਸਵਾਇਆ ਗੋਬਿੰਦ ਗਾਏ ਨਿਤ ਆਏ ਪ੍ਰਮਾਣ ਸੋਈ ਆਇਆ ਜਬ ਤਾਪ ਸੰਜਮ ਹਰ ਹਰ ਨਿਰੰਜਨੇ ਗੋਬਿੰਦ ਧੰਕੰ ਚਾਲੇ ਬਿਨਵੰਤ ਨਾਨਕ ਕਰ ਦਿਆ ਦੀਜੈ ਹਰਤਨ ਬੰਧੋ ਪਾਲੇ ਮੰਗਲ ਚਾਰ ਚੋਜੇ ਨੰਦਾ ਕਰ ਕਿਰਪਾ ਮਿਲੇ ਪ੍ਰਮਾਣੰਦਾ ਪ੍ਰਮਿਲੇ ਸੁਆਮੀ ਸੁਖ ਹੈਗਾਮੀ ਚਮਨ ਕੀ ਪੁਨੀਆ ਬਜੀ ਵਧਾਇ ਸਹਿ ਸਮਾਈ ਬੋੜ ਦੁੱਖ ਨਾ ਰੂਨੇ

ਵਿਣਵੰਤ ਨਾਲ ਮਿਲੇ ਸਵਾਮੀ ਪੁਰਖ ਪਰਮਾਨੰਦਾ ਕਾਨੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸਲੋਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਰੇ ਗੁਰਮਤਿ ਰਾਖੁ ਉਤਾਰੇ ਦਾਸਨ ਦਾ ਸਵੈ ਰਹਿ ਮੈਂ ਵਿਖਿਆ ਮਾਰ ਜਨਮ ਪਦਾਰਥ ਜੀਤਿਆ ਕਦਨ ਆਵੇ ਹਾਰ ਧੰਨ ਧੰਨ ਬੜਭਾਗੀ ਨਾਨਕਾ ਜਿਨ ਗੁਰਮਤਿ ਹਰ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਹਰ ਗੋਬਿੰਦ ਗੁਣੀ ਨਿਧਾਨ ਗੋਬਿੰਦ ਗੋਬਿੰਦ ਗੁਰਮਧਿਆਈਏ ਤਾਂ ਦਰਗੇ ਪਾਵੈ ਮਾਨ ਗੋਬਿੰਦ ਗੋਬਿੰਦ ਗੋਬਿੰਦ ਜਬ ਮੁਖ ਉਜਲਾ ਪ੍ਰਧਾਨ ਨਾਨਕ ਗੁਰੂ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਇਸ ਸਾਧਕੋ ਤੂੰ ਆਪੇ ਜਗ ਜੋਗੀ ਆ ਤੂੰ ਆਪੇ ਰਸ ਸਿੜਿਆ ਤੂੰ ਆਪੇ ਭਈ ਭੋਗੀ ਆ ਤੂੰ ਆਪੇ ਵਰਤ ਤੂੰ ਆਪੇ ਆ ਵਰਤਦਾ ਤੂੰ ਆਪੇ ਗ੍ਰਹਿਸ ਹੋ ਗਿਆ ਸਤ ਸੰਗਤ ਸਤਿਗੁਰ ਧੰਨ ਧਨੋ ਧੰਨ ਧੰਨ ਧਨੋ ਜਿਤ ਮਿਲ ਹਰ ਬੁਲ ਹੋ ਗਿਆ ਸਭ ਕਹੋ ਮੁਖੋਰ ਗਿਆ ਹਰ ਹਰ ਹਰੇ ਹਰ ਹਰ ਹਰੇ ਹਰ ਬੋਲ ਸਾ ਪਾਵਲ ਹੋ ਗਿਆ ਸਲੋਕ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਹੈ ਗੁਰੂ ਗਪਾਵੈ ਕੋਏ ਹੋਮੇ ਮਮਤਾ ਨਾਸ ਗੁਰਮਤਿ ਕੱਢੇ ਦੁਰਮਤਿ ਕੱਢੇ ਤੋਏ ਨਾਨਕ ਗੁਣ ਦਿਨੇ ਗੁਣ ਉਚਰੇ ਜਿਨ ਕੋ ਧੁਰ ਲਿਖਿਆ ਹੋਏ ਮਹੱਲਾ ਚੌਥਾ ਹਰ ਆਪੇ ਆਪ ਦਿਆਲ ਹਰ ਆਪੇ ਕਰੇ ਸੋਹੋਏ ਹਰ ਆਪੇ ਆਵਰਤਾ ਹਰ ਜੇ ਵੜੇ ਆਵਰਣਾ ਕੋਏ ਜੋ ਹਰ ਪ੍ਰਭ ਪਾਵੇ ਸੋ ਥੀਏ ਜੋ ਹਰ ਪ੍ਰਭ ਕਰੇ ਸੋਹੋਏ ਕੀਮਤ ਕਿਨੇ ਨਾ ਪਾਈ ਆ ਬੇਹਿੰਦ ਪ੍ਰਭੂ ਵਰ ਸੋਏ ਨਾਨਕ ਗੁਰਮੁਖ ਹਰ ਸਲਾਇਆ ਧਨ ਮਨ ਸੀਤਲ ਹੋਏ ਪੌੜੇ ਸਭ ਜੋ ਤੇਰੀ ਜਗਦੀਵਨਾ ਤੂੰ ਘੜ ਘੜ ਹਰ ਰੰਗ ਰੰਗਣਾ ਸਭ ਧਿਆਵੈ ਤੂੰ ਮੇਰੇ ਪ੍ਰੀਤਮਾ ਤੂੰ ਸਭ ਸਾ ਸਤ ਸਤਪੁਰਖ ਨਿਰੰਜਣਾ ਇੱਕ ਦਾਤਾ ਸਭ ਜਗਤ ਵਿਖਾਰੀ ਆ ਹਰ ਜਾਚਾ ਸਭ ਮੰਗਣਾ ਸੇਵਕ ਠਾਕੁਰ ਸਭ ਤੂੰ ਹੈ ਗੁਰਮਤੀ ਹਰ ਚੰਗ ਚੰਗਣਾ ਸਭ ਕਹੋ ਮੁਕੁਰ ਕੀ ਗੇ ਸਹਰੇ ਰਿਖੀ ਕੇ ਸਹਰੇ ਜਿਤ ਪਾਲ ਪਾਵੈ ਫਸਾ ਫਲ ਫਲਨਾ ਸਲੋਕ ਮਹਲਾ ਹਰ ਹਰ ਨਾਮ ਤੇ ਆਏ ਮਨ ਹਰ ਤਰਗਈ ਪਾਵੇ ਮਾਨ ਜੋ ਇੱਛਾ ਸੋ ਬਲ ਪਾਏ ਸੇ ਗੁਰ ਸਭ ਦੀ ਲੱਗੇ ਧਿਆਨ ਕਿਲ ਵਿਖਾ ਪਾਪ ਸਭ ਕੱਟੀਏ ਹੋਮੇ ਚੁਕੇ ਕੁਬਾਨ ਗੁਰਮਾ ਕੌਣ ਪ੍ਰਗਵੇ ਵਸਿਆ ਸਭ ਆ ਤੁਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਾ ਨਾਨਕ ਜਬ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜੋ ਦੁਖ ਜਾਏ ਜਿਨ ਕੋ ਪੂਰਵ ਲਿਖਿਆ ਤਿਨ ਮਨ ਵਸਿਆ ਸਤਿਗੁਰ ਕੇ ਭਾਣੇ ਜੋ ਚਲੇ ਤਿਨ ਬੋਲ ਦਾਲ ਦੁਖੜੇ ਜਾਏ ਆਪਣੇ ਭਾਣੇ ਕਿਨ ਨਾ ਪਾਏ ਜਨਮ ਵੇਖੋ ਮਨ ਫਤੇ ਆਏ ਜਾ ਨਾਨਕ ਦਾ ਸੰਦਾਸ ਜੋ ਸਤਿਗੁਰ ਲਾਗੇ ਪਾਏ ਪੌੜੀ ਤੂੰ ਥਾਂ ਤਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜ ਪਾਸਾ ਜੀ ਬਹੁ ਬਹੁ ਵਿਧ ਭਾਤ ਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤ ਗੁਰਮਤੀ ਤੂੰ ਦੇ ਲਾਵਣੀ ਜਿਨ ਹੋ ਦਿਆਲ ਤਿਨ ਸਤਿਗੁਰ ਮਿਲ ਮੁਖ ਗੁਰਮੁਖ ਹਰ ਸਮਝਾਵਣੀ

salir un poco.

पते गौड़ी सुखमनी महला पंजवा श्लोक एक ओंकार सतगुर प्रसाद

0: ਅਸ਼ਟਰੀ ਸਿਮਰੋ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰੋ ਜਾਸੁਭ ਸੰਪਰ ਏਕੈ
1: ਨਾਮ ਜਪਤੈ ਗੰਤਾ ਏਕੈ
0: ਵੇਦ ਪ੍ਰਾਨ ਸਿਮਰ ਸੁਧਿ ਆਖਰ
1: ਕਿਨੇ ਰਾਮ ਨਾਮ ਏਕ ਆਖਰ
0: ਕਿਨਕਾ ਏਕ ਜਿਸ ਜੀ ਬਸਾਵੈ
1: ਤਾਕੀ ਮਹਿਮਾ ਗਨੀ ਨਾ ਆਵੈ
0: ਕਾਂਖੀ ਏਕੈ ਦਰਸ ਤੁਹਾਰੋ
1: ਨਾਨਕ ਹੁਣ ਸਾ ਮੋਹਿ ਉਦਾਰੋ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਪਦ ਜਨਾ ਕੇ ਮਨ ਬਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਬ ਨਾ ਵਸੈ
1: ਪ੍ਰਭ ਕੈ ਸਿਮਰਨ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗੜ ਨਾ ਲਾਗੈ
1: ਪ੍ਰਭ ਕੈ ਸਿਮਰਨ ਆਨੰਦਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਨ ਦਾ ਨਾਨਕ ਹਾ ਰੰਗ
0: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਦ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਸਨਾਨੀ
1: ਪ੍ਰਭ ਕੈ ਸਿਮਰਨ ਦਰ ਗਏ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੁਭਲਾ
1: ਪ੍ਰਭ ਕੈ ਸਿਮਰਨ ਸੁਫਲ ਫਲਾ
0: ਸੇ ਸਿਮਰ ਹੈ ਜਿਨ ਆਪ ਸਿਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੈ ਸਿਮਰਨ ਉਦਰੇ ਉੱਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕੇ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਰਿਧ ਮਹਿ ਸਮਾਏ
0: ਪ੍ਰਭ ਜੀ ਵਸੇ ਸਾਧ ਕੀ ਰਸਨਾ
1: ਨਾਨਕ ਜਾਨਕਾ

0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਾਸਤਰ ਸਿਮਰਨ ਵਿਗਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਰਬ ਤਿਆਗ ਪਰ ਮਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਬੰਧਨ ਹੋਮੈ ਬਰਤਨਾ
0: ਸਰੀਰ ਕਟਾਏ ਹੋਮੈ ਕਰ

0: ਜਿਨ ਕੀਆ ਤਿਸ ਚੀਤ ਰੱਖ ਰਮਈਆ ਕੇ ਗੁਣ ਚੇਤ ਪ੍ਰਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਨਿਰਤ ਪਿਆ ਉਪਰ ਸਾਗ ਸੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਜੇ ਪ੍ਰਸਾਦ ਧਰ ਉਪਰ ਸੁਖ ਬਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਜੇ ਪ੍ਰਸਾਦ ਭੋਗੇ ਸਭ ਰਸਾ
1: ਸਮਗਰੀ
0: ਦੀਨੇ ਹਸਤ ਪਾਵ ਕਰਨ ਨਿਤ ਰਸਨਾ
1: ਤਿਆਗ ਸੰਗ ਰਚਨਾ
0: ਐਸੇ ਦੋਖ ਮੁੜ ਅੰਧ ਵਿਆਪੇ
1: ਕਾਢ ਲਿਓ ਵਿਆਪੇ
0: ਆਦ ਅੰਤ ਜੋ ਰੱਖਣ ਹਾਰ
1: ਪ੍ਰੀਤਨ ਕਰੇ ਗਵਾਰ
0: ਜਾ ਕੀ ਸੇਵਾ ਨਵ ਨਿਧ ਪਾਵੈ ਜੋ ਠਾਕੁਰ ਸਦ ਸਦਾ ਹਜੂਰੇ ਜਾ ਕੀ ਟਹਿਲ ਪਾਵੇ ਦਰਗੈ ਮਾਨ ਸਦਾ ਸਦਾ ਇਹੋ ਭੁੱਲਣ ਹਾਰ
1: ਰਾਖਣ ਹਾਰ ਪਾਰ
0: ਰਤਨ ਤਿਆਗ ਕੌਡੀ ਸੰਗ ਰਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਚੰਦਨ ਲੇਪ ਉਤਾਰੈ ਧੋਏ ਅੰਧ ਕੂਪ ਮੈਂ ਪਤ ਵਿਗਰਾਲ ਕਰਤੂਤ ਪਸੂ ਕੀ ਮਾਨਸ ਜਾਤ ਬਾਰ ਭੇਖ ਅੰਤਰ ਮਲ ਮਾਇਆ ਬਾਰ ਗਿਆਨ ਧਿਆਨ ਇਸਨਾਨ ਅੰਤਰ ਅਗਨ ਬਾਰ ਤਨ ਸਵਾ
1: ਪਾਤਰ ਕੈਸੇ ਤਰਿਆ ਥਾ
0: ਜਾਕੇ ਅੰਤਰ ਬਸੇ ਪ੍ਰਭ ਆਪ ਸੁਨ ਅੰਧਾ ਕੈਸੇ ਮਾਰਗ ਪਾਵੈ ਕਹਾ ਬੁਝਾਰਤ ਬੂਝੈ ਡੋਰਾ ਕਹਾ ਬਿਸਨਪਦ ਗਾਵੈ

0: ਤੁਮਰੀ ਕਿਰਪਾ ਕਰੈ
1: ਸੰਗ ਸਹਾਇ ਸੋ ਆਵੇ ਨਾ ਚੀਤ
0: ਰਾਈ ਤਾਂ ਸੁਪ੍ਰੀਤ
1: ਬਲੂਆ ਕੇ ਗ੍ਰਹਿ ਭੀਤਰ ਵਸੈ
0: ਅੰਧਕੇਰ ਮਾਇਆ ਰੰਗ ਰਸੈ
1: ਕਰ ਮਾਨੇ ਮਨੇ ਪ੍ਰਤੀਤ
0: ਕਾਲ ਨਾ ਆਵੇ ਮੂੜੇ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਵਿਕਾਰ ਮਹਾ ਲੋਭ ਤ੍ਰੋਹ
1: ਆਹੂ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰਾਖ ਲਿਓ ਆਪਣ ਕਰ ਕਰਮ
1: ਠਾਕੁਰ।

0: ਮਨ ਬੂਠਾ,
1: ਜਿਸਨ ਆਪਣਾ ਹੁਕਮ ਮਨਾਇਆ,
0: ਸਰਬ ਥੋਕ ਨਾਨਕ ਤਿਨ ਪਾਇਆ,
1: ਅਗੰਤ ਸਾਹੁ ਆਪਣੀ ਦੇ ਰਾਸ,
0: ਖਾਸ ਪੀਤ ਵਰਤੈ ਅੰਦੋਲਾਸ,
1: ਆਪਣੀ ਮਾਨ ਕਛ ਬਹੁਰ ਸਹੋਲੇ,
0: ਅਗਿਆਨੀ ਮਨ ਰੋਸ ਰੇ,
1: ਆਪਣੀ ਪ੍ਰਤੀਤ ਆਪ ਹੀ ਖੋਵੈ,
0: ਬਹੁਰ ਸਵਿਸ਼ਵਾਸ ਨ ਹੋਵੈ,
1: ਜਿਸਕੀ ਬਸ ਤਿਸ ਆਗਿਆ ਰਾਖੈ,
0: ਰੱਬ ਕੀ ਆਗਿਆ ਮਾਨੈ ਮਾਥੈ,
1: ਉਸ ਤੇ ਚੌਗਨ ਕਰੈ ਨਿਹਾਲ,
0: ਨਾਨਕ ਸਾਹਿਬ ਸਦਾ ਦਇਆਲ,
1: ਅਨਕ ਭਾਤ ਮਾਇਆ ਕੇ ਹੇਤ,
0: ਸਰਬ ਪਰ ਹੋਵਤ ਜਾਨਨ ਹੇਤ,
1: ਗਿਰ ਕੀ ਛਾਇਆ ਸਿਉਂ ਰੰਗ ਲਾਵੈ।

0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
1: ਹਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਵਾਇਆ
1: ਮਿਥਿਆ ਹੋਮਿਆ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸਭ ਅਸਤਰਾ
1: ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰ ਤੁਗਮਾਨ
0: ਅਸਤਰ ਭਗਤ ਸਾਧ ਕੀ ਸਰਨ
1: ਨਾਨਕ ਜਪਿਆ ਜੀਵੈ ਹਰ ਕੇ
0: ਮਿਥਿਆ ਸ਼ਰਵਣ ਪਰ ਨਿੰਦਾ ਸੁਨਹੇ ਮਿਥਿਆ ਨੇਤਰ ਪੇਖਤ ਪਰ ਤ੍ਰਿਰਪਾਦ
1: ਮਿਥਿਆ ਰਸਨਾ ਭੋਜਨ ਸਵਾਦ
0: ਮਿਥਿਆ ਚਰਨ ਪਰ ਵਿਕਾਰ ਕੋ ਧਾਵਹਿ
1: ਮਿਥਿਆ ਮਨ ਪਰ ਲੋਭ ਲਭਾਹਿ
0: ਮਿਥਿਆ ਤਾਨੀ ਪਰ ਉਪਕਾਰਾ
1: ਮਿਥਿਆ ਵਾਸ ਲੇਦ ਵਿਕਾਰਾ
0: ਬੁਝੇ ਮਿਥਿਆ ਸਭ ਭਏ।

0: ਕੰਦ
1: ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ
0: ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ
0: ਕੀਰਤਨ ਕੇ ਨਿਰਾਰਥ ਦਾਮ
1: ਧਨ ਧਨ ਤੇਜਨ ਜੇ ਕਟ ਵਸਿਓ ਹਰ ਨਾਓ
0: ਨਾਨਕ ਤਾਂ ਕਿਆ ਬਲ ਬਲ ਜਾਓ
1: ਰਹਿਤ ਅਬਰ ਕਸ਼ ਅਬਰ ਕਮਾਵਤ

0: ਨਾਨਕ ਪ੍ਰਭ ਸਰਣਾਗਤੀ
1: ਗੁਰਦੇਵ ਅਸ਼ਟਮੀ
0: ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ
1: ਜਿਸ ਠਾਕੁਰ ਕੋ ਰਖ ਮਨ ਮਾਹੇ
0: ਜਿਹੇ ਪ੍ਰਸਾਦ ਸੁਗੰਧਤ ਤਨ ਲਾਵੇ
1: ਜਿਸ ਕੋ ਸੁਗੰਧਤ ਭਗਤ ਪਾਹੇ
0: ਜਿਹੇ ਪ੍ਰਸਾਦ ਬਸੇ ਸੁਖ ਮੰਦਰ
1: ਜਿਹੇ ਧਿਆਏ ਸਦਾ ਮਨ ਅੰਦਰ
0: ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ
1: ਪਾਠ ਪੈ ਸਿਮਰੋ ਤਿਸ ਰਸਨਾ
0: ਜਿਹੇ ਪ੍ਰਸਾਦ ਰੰਗ ਰਸ ਭੋਗ
1: ਨਾਮ ਸਦਾ ਧਿਆਈਏ ਧਿਆਵਨ ਜੋਗ
0: ਜਿਹੇ ਪ੍ਰਸਾਦ ਪਾਠ ਪਟੰਬਰ ਹਡਾਵੇ
1: ਜਿਹੇ
0: ਪ੍ਰਸਾਦ ਸੁਖ ਸੇਜ ਸੋਈ ਜੈ
1: ਮਨ ਆਠ ਪੈ ਤਾਕਾ
0: ਜੇ ਪ੍ਰਸਾਦ ਤੋ ਸਭ ਕੋ ਮਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਜੀ ਜਪਤ ਦਰਗਹਿ ਮਾਨ ਪਾਵਹਿ
1: ਨਾਨਕ ਪਾਸੇ ਤੀ ਕਾ ਜਾਵਹਿ
0: ਜੇ ਪ੍ਰਸਾਦ ਆਰੋਗ ਕੰਚਨ ਦੇਹੀ
1: ਬਿਮਲਾ ਹੋ ਤਿਸ ਰਾਮ ਸਨੇਹੀ
0: ਜੇ ਪ੍ਰਸਾਦ ਤੇਰਾ ਓਲਾ ਰਹਿਤ
1: ਮਨ ਸੁਖ ਪਾਵੇ ਹਰਿ ਜਸ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਸਾਨੀ ਪਰ ਠਾਕ ਕਰਾਤਾ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
1: ਮਨ ਸਾਹ ਸਾਹ ਸਿਮਰੋ ਪ੍ਰਭੂਚੈ
0: ਜੇ ਪ੍ਰਸਾਦ ਪਾਈ ਦੁਰਲਭ ਦੇਹੇ
1: ਨਾਨਕ ਤਾਕੀ ਭਗਤ ਕਰੈ
0: ਜੇ ਪ੍ਰਸਾਦ ਆਪ ਭੁੱਖਨ ਪਹਿਰੀਜੈ
1: ਮਨ ਤੇ ਸਿਮਰਤ ਕੋ ਆਲਸ ਕੀਜੈ
0: ਜੇ ਪ੍ਰਸਾਦ ਅਸਵ ਹਸਤ ਅਸਵਾਰੀ
1: ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਖ ਧਨਾ
1: ਪੁਰੇ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬੰਤ ਬਨਾਈ ਤਿਸੇ ਧਿਆਏ ਜੋ ਏਕ ਲਖੈ
1: ਨਾਨਕ ਤੇਰੀ ਰਖੈ
0: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
1: ਮਨ ਆਠ ਪੈਰ ਕਾ ਤਿਸ ਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ
1: ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨਿੱਕੀ ਜਾਤ
1: ਸਿਮਰੋ ਸਦਾ ਦਿਨ ਰਾਤ
0: ਜੇ ਪ੍ਰਸਾਦ ਤੇਰੀ ਪਾਤਰ ਹੈ
1: ਗੁਰ ਪ੍ਰਸਾਦ ਨਾਨਕ
0: ਜੇ ਪ੍ਰਸਾਦ ਸੁਨੇ ਕਰਨ ਨਾਦ
1: ਪ੍ਰਸਾਦ ਵੇਖੇ ਬਿਸਮਾਦ
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੇ ਪ੍ਰਸਾਦ ਸੁਖ ਸਹਿਜੇ ਵਸਨਾ
0: ਜੇ ਪ੍ਰਸਾਦ ਹੱਸ ਕਰ ਚੱਲੇ
1: ਪ੍ਰਸਾਦ ਸੰਪੂਰਨ ਫਲੇ
0: ਜੇ ਪ੍ਰਸਾਦ ਪਰਮ ਗਤ ਪਾਵੇ
1: ਪ੍ਰਸਾਦ ਸੁਖ ਸਹਿਜ ਸਮਾਵੇ
0: ਐਸਾ ਪ੍ਰਭ ਤਿਆਗ ਅਬਰਕਤ ਲੱਗ ਹੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ
1: ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ
1: ਜਾਨ ਮਨ ਸਦਾ ਹਜੂਰੇ
0: ਜੇ ਪ੍ਰਸਾਦ ਤੂੰ ਪਾਵਹਿ ਸਾਚ
1: ਮਨ ਮੇਰੇ ਤੂੰ ਤਾਸੋ ਰਾਚ
0: ਜੇ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੈ ਜਾਪ ਸੋਏ
0: ਆਪ ਜਪਾਏ ਜਪੈ ਸੋ ਨਾਉ
1: ਆਪ ਗਵਾਸੋ ਹਰ ਗੁਣ ਗਾਉ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭੂ ਦਇਆ ਤੇ ਕਮਲ ਵਿਗਾਸ
0: ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ
1: ਪ੍ਰਭ ਦਇਆ ਤੇ ਮਤ ਉਤਮ ਹੋਏ
0: ਸਰਬ ਨਿਧਾਨ ਪ੍ਰਭ ਤੇਰੀ ਮਾਇਆ
1: ਆਪੋ ਕਛੂ ਨ ਕਿਨਹੁ ਲਿਆ
0: ਜਿਤ ਜਿਤ ਲਾਵੋ ਤਿਤ

0: ਨਿਮਕ ਨਿਮਕ ਠਾਕੁਰ ਨਮਸਕਾਰ
1: ਨਾਨਕ ਸਾਰੇ
0: ਮਿਥਿਆ ਨਾਹੀ ਰਸਨਾ ਪਰਸ
1: ਪ੍ਰੀਤ ਨਿਰੰਜਨ ਦਾਸ
0: ਪਾਤਰੇ ਰੂਪ ਨਾ ਪੇਖੈ ਨੇਤਰ ਵਰਨਾ ਸੁਣੈ ਕਾਹੂ ਕੀ ਨਿੰਦਾ ਪ੍ਰਸਾਦ ਵਿਖਿਆ ਪਰ ਹਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਕਰਮ ਕਰਤ ਹੋਵੇ ਨਿਹ ਕਰਮ ਕਾਹੂ ਫਲ ਕੀ ਇੱਛਾ ਨੀ ਵਾਸ਼ੈ ਮੰਤਨ ਅੰਤਰ ਸਿਮਰਨ ਗੋਪਾਲ ਆਪ ਦ੍ਰਿੜੈ ਅਭਰੈ ਨਾਮ ਜਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਮੰਤੇ ਬਿਨਸੈ ਸਗਲਾ ਭਰਮ
1: ਸਗਲ
0: ਸਾਧ ਸੰਗ ਪਾਪਾ ਮਲਖ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਹਰ ਕੇ ਚਰਨ ਹਿਰਦੇ ਬਸਾਵੈ ਸੋ ਪੰਡਿਤ ਜੋ ਮਨ ਪਰ ਬੁੱਧ ਹੈ ਰਾਮ ਨਾਮ ਸਾਰਸ ਪੀਵੈ ਹਰ ਕੀ ਕਥਾ ਹਿਰਦੇ ਬਸਾਵੈ ਵੇਦ ਪ੍ਰਾਨ ਸਿਮਰਤ ਬੁਝੈ ਮੂਲ ਸੋਭਰ ਨਾ ਕੋ ਦੇ
1: ਉਪਦੇਸ਼
0: ਬੀਜ ਮੰਤਰ ਸਰਬ ਕੋ ਗਿਆਨ ਜੋ ਜੋ ਜਪੈ ਤਿਸ ਕੀ ਗਤ ਹੋਏ ਕਰ ਕਿਰਪਾ ਅੰਤਰ ਉਰ ਧਾਰੈ ਸਰਬ ਰੋਖਾ ਔਖਦ ਨਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਆਤਮ ਰਾਮ ਤਿਸ ਨਦੀ ਆਇਆ ਸਦਾ ਨਿਕਟ ਨਿਕਟ ਹਰ ਜਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਸਗਲ ਸੰਗ ਆਤਮ ਉਦਾਸ ਰੱਬ ਕੀ ਆਗਿਆ ਆਤਮ ਹਿਤਾਵੈ ਵੈਸਾ ਹਰਖ ਤੈਸਾ ਉਸ ਸੋਗ ਤੈਸਾ ਸਵਰਨ ਤੈਸੀ ਉਸ ਮੱਟੀ ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਜੋ ਬਰਤਾਏ ਸਾਈ ਜੋ

0: ਬ੍ਰਹਸਪਤੀ
1: ਕਈ ਕੋਟ ਹੋਏ ਪੁਜਾਰੀ
0: ਕਈ ਕੋਟ ਆਚਾਰ ਵਿਹਾਰੀ
1: ਕਈ ਕੋਟ ਪਹਿ ਤੀਰਥ ਵਾਸੀ
0: ਕਈ ਕੋਟ ਬਨ ਪਰਮੇ ਉਦਾਸੀ
1: ਕਈ ਕੋਟ ਵੇਦ ਕੇ ਸਰੋਤੇ
0: ਕਈ ਕੋਟ ਵੀ ਸਰੋਤੇ
1: ਕਈ ਕੋਟ ਆਤਮ ਧਿਆਨ ਧਾਰੇ
0: ਕਈ ਕੋਟ ਕਬ ਕਰ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆਵੇ
0: ਨਾਨਕ ਕਰਤੇ ਕਾਨ ਨਾ ਪਾਵੇ
1: ਕਈ ਕੋਟ ਭੈ ਅਭਿਮਾਨੀ
0: ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਅਪੇਗਾ ਤੁਮ
1: ਕਈ ਕੋਟ ਪਰ ਦਰਬ ਕੋ ਹਿਰੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸਰਮਾਹੇ
0: ਕਈ ਕੋਟ ਪਰਦੇਸ ਪਰਮਾਹੇ
1: ਜਿਤ ਜਿਤ ਲਾਵੋ ਤਿਤ ਤ ਲਗਨਾ
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਰ ਜਤੀ ਜੋਗੀ
0: ਕਈ ਕੋਟ ਰਾਜੇ ਰਸ ਹੋਈ
1: ਕਈ ਕੋਟ ਪੰਖੀ ਸਰਪ ਪਾਏ
0: ਕਈ ਕੋਟ ਪਾਤਰ ਨਿਕਲਿਕ ਜਾਏ
1: ਕਈ ਕੋਟ ਪਵਨ ਪਾਣੀ ਬੈ ਸੰਤਰ
0: ਕਈ ਕੋਟ ਦੇ ਸੁਭ ਮੰਡਲ
1: ਕਈ ਕੋਟ ਸੱਸੀ ਹਰ ਸੂਰ ਨਖੇਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਿਵ ਛਤਰ
1: ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
1: ਕਈ ਕੋਟ ਰਾਜਸ ਤਾਮਸ ਸਾਤਕ
0: ਕਈ ਕੋਟ ਵੇਦ ਬ੍ਰਾਹਮ ਸਿਮਰਤ ਸਾਸਤ
1: ਕਈ ਕੋਟ ਕੀਏ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀਏ ਚਿਰ ਜੀਵੇ
0: ਕਈ ਕੋਟ ਗਿਰੀ ਮੇਸ਼ਵਰਨ ਥੀਵੇ
1: ਕਈ ਕੋਟ ਜਖ ਕਿਨਰ ਪੇ ਸਾਚ
0: ਕਈ ਕੋਟ ਭੂਤ ਪ੍ਰੇਤ ਸੁਕਰ ਮੇਰੇ ਗਾਚ
1: ਸਭ ਤੇ ਨੇਰ।

0: ਕੋਟ ਕੀਏ ਤਨਵੰਤ
1: ਕੋਟ ਮਾਇਆ ਮੈਂ ਚਿੰਤ
0: ਜੈ ਭਾਣਾ ਤੈ ਤੈ ਰਾਖੇ
1: ਨਾਨਕ ਸਭ ਕੇ ਪ੍ਰਭ ਕੈ ਹਾਥੇ
0: ਕਈ ਕੋਟ ਭੈ ਬੈਰਾਗੀ
1: ਰਾਮ ਨਾਮ ਸਭ ਕੇ ਨੇ ਵੀ ਲਾਗੀ
0: ਕਈ ਕੋਟ ਪ੍ਰਭ ਕੋ ਖੋ ਜੰਤੇ
1: ਆਤਮ ਮੈਂ ਪਾਰ ਮਨ ਰਹੰਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ
1: ਤਿਨਕੋ ਮਿਲੇ ਪ੍ਰਭ ਵਿਨਾਸ
0: ਕਈ ਕੋਟ ਮੰਗੇ ਸਤਸੰਗ
1: ਪਾਰ ਮੰਤੇ ਲਾਗਾ ਰੰਗ
0: ਜਿਨਕੋ ਹੋਏ ਆਪ ਸੋ ਪ੍ਰਸੰਨ
1: ਨਾਨਕ ਤੇਜਾ ਸਦਾ ਧੰਨ ਧੰਨ
0: ਕਈ ਕੋਟ ਖਾਣੀ

0: ਨਾਨਕ ਤਿਸ ਬਲਿਹਾਰਣ
1: ਜਲ ਮਹੀਆ ਸੋਏ ਅਸਤਰੀ
0: ਕਰਨ ਕਰਾਵਨ ਕਰਨੇ ਜੋਗ
1: ਤਿਸ ਪਾਵੈ ਸੋਈ ਹੋਗ
0: ਕਿਨ ਮੈਂ ਥਾਪ ਥਾਪਨ ਹਾਰਾ
1: ਅੰਧ ਨਹੀਂ ਕਿਸ ਪਾਰਾ ਵਾਰਾ
0: ਹੁਕਮੇ ਧਾਰ ਤਰ ਰਹਾਵੈ
1: ਹੁਕਮੇ ਉਪਜਾ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨੇਕ ਰੰਗ ਪ੍ਰਕਾਰ
0: ਕਰ ਦੇਖੇ ਆਪਣੀ ਵਡਿਆਈ
1: ਨਾਨਕ ਸਮੈ ਰਿਆ ਸਮਾਈ
0: ਪ੍ਰਾ ਭਾਵੇ ਮਾਨੁ ਗਤ ਪਾਵੈ
1: ਪ੍ਰਾ ਭਾਵੇ ਤਾ ਪਾਤ ਤਰਾਵੈ
0: ਪ੍ਰਾ ਭਾਵੇ ਬਿਨ ਸਾਸ ਤੇ ਰੱਖੈ
1: ਪ੍ਰਾ ਭਾਵੇ ਤਾ ਗੁਣ ਪਾਖੈ
0: ਪ੍ਰਾ ਭਾਵੇ ਤਾ ਪਤ ਤੋ ਉਧਾਰੈ
1: ਆਪ ਕਰੈ ਆਪਨ ਵਿਚਾਰੈ
0: ਦੁਹਾਂ ਸਰਿਆ ਕਾ ਆਪ

0: ਕਹਿ ਹਾਥ ਹੋਏ ਤਾਂ ਸਭ ਕਿਛ ਲੇ ਅਣਜਾਣਤ ਵਿਖਿਆ ਮੈਂ ਰਚੈ ਭਰਮੇ ਭੁਲਾ ਦੈ ਜਿਸ ਧਾਵੈ ਕਿਰਪਾ ਜਿਸ ਆਪਣੀ ਭਗਤ ਦੇ ਖਿਨ ਮੈਂ ਨੀਚ ਕੀਟ ਕੋ ਰਾਜ
1: ਗਰੀਬ ਨਿਵਾਜ
0: ਜਾਕਾ ਜਿਸ ਕਛੂ ਨਾ ਆਵੈ ਜਾਕੋ ਆਪਣੀ ਕਰੇ ਬਖਸੀਸ ਜਿਓ ਪਿੰਡ ਸਭ ਤਿਸ ਕੀ ਰਾਸ ਆਪਣੀ ਬਣਤ ਆਪ ਬਣਾਈ ਇਸਕਾ ਵਲ ਨਾਹੀ ਇਸ ਹਾਥ ਆਗਿਆਕਾਰੀ ਬਪਰਾ ਜਿਉ ਕਬਹੂ ਊਚ ਨੀਚ ਮੈਂ ਵਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਬੇਤਾ ਬ੍ਰਹਮ ਵਿਚਾਰ ਕਬਹੂ ਨਿਰਤ ਕਰੇ ਬਹੁ ਭਾਤ ਕਬਹੂ ਮਹਾ ਕ੍ਰੋਧ ਵਿਕਰਾਲ ਕਬਹੂ ਹੋਏ ਬਹਿ ਬਡ ਰਾਜਾ ਕਬਹੂ ਅਪ ਕੀਰਤ ਮੈਂ ਆਵੈ ਜੋ ਪ੍ਰਭ ਰਾਖੇ ਤਿਵ ਹੀ ਰਹੇ ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਨਾਨਾ ਰੂਪ ਜਿਉ ਸਵਾਂਗੀ ਦਿਖਾਵੈ ਜੋ ਤਿਸ ਭਾਵੈ ਸੋਈ ਹੋਏ ਕਬਹੂ ਸਾਧ ਸੰਗਤ ਹੋ ਪਾਵੈ ਅੰਤਰ ਹੋਏ ਗਿਆਨ ਪ੍ਰਗਾਸ ਮਨ ਤਾ ਨਾਮ ਰਤੇ ਇਕ ਰੰਗ ਜਿਉ ਜਲ ਮੈਂ ਜਲ ਆਏ

0: ਪ੍ਰਭ ਸੋਏ
1: ਨਾਨਕ ਬਿਗੜ ਨਾ ਲਾਗੈ ਕੋਏ
0: ਉਸਤਤ ਮਨ ਮੈਂ ਕਰ ਨਿਰੰਕਾਰ
1: ਕਰ ਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸਹੇਲਾ ਕਰ ਲੈ ਜੀਓ
0: ਨੈਨੋ ਪੇਗ ਠਾਕੁਰ ਕਾ ਰੰਗ
1: ਸਾਧ ਸੰਗ ਬਿਨਸੈ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ
1: ਮਿਟੇ ਪਾਪ ਜਪੀਐ ਹਰ ਬਿੰਦ
0: ਹਰ ਹਰ ਕਰਮ ਸਰਨ ਹਰ ਕਥਾ
1: ਹਰ ਦਰਗੈ ਨਾਨਕ ਉਜਲ ਮਥਾ
0: ਵੱਡ ਭਾਗੀ ਤੇਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਰਾਮ ਨਾਮ ਜੋ ਕਰੇ ਵਿਚਾਰ
1: ਤਨਵੰਤ ਗਨੀ ਸੰਸਾਰ
0: ਤਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਨੈ
1: ਏ ਤੁਧ ਕੀ ਓ ਸੋਜੀ ਜਾਣੈ
0: ਨਾਮ ਸੰਗ ਜਿਸਕਾ ਮਨ ਮਾਨਿਆ
1: ਨਾਨਕ ਤਿਨੇ ਨਿਰੰਜਨ ਜਾਣਿਆ
0: ਜੋ ਪ੍ਰਸਾਦ ਆਪਨ ਆਪ ਸੁਜੈ
1: ਜਿਸਕੀ ਜਾਨੋ ਤ੍ਰਿਸ਼ਨਾ ਬੁਜੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਰੋਗ ਤੇ ਹਰ ਜਨ ਰਹਿਤ
0: ਦਿਨ ਕੀਰਤਨ ਕੇਵਲ ਵਖਿਆਨ
1: ਗ੍ਰਿਸਤ ਮੈਂ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ
1: ਜਿਸਕੀ ਕਟਿਆ ਜਮ
0: ਕੀ ਜਿਸ ਮਨ ਭੂਖ
1: ਨਾਨਕ ਤਿਸੇ ਨਾ ਲਾਗੇ ਦੁਖ
0: ਸੋ ਹਰ ਪਮ ਮਨ ਚਿਤਾਵੈ
1: ਸੋ ਸੰਤ ਸਹੇਲਾ ਨਹੀਂ ਡੁਲਾਵੈ
0: ਪ੍ਰਭ ਆਪਣਾ ਕਿਰਪਾ ਕਰੈ
1: ਸੋ ਸੇਵ ਕੋ ਕਿਸਤੇ ਡਰੈ
0: ਜੈਸਾ ਸਾ ਤੈਸਾ ਦੁਸ਼ਟਾਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ
1: ਗੁਰ ਪ੍ਰਸਾਦ ਤਤ ਸਾ ਬੂਜਿਆ

0: ਰਾਣੀ ਲੋਚੈ ਕੋਇ,
1: ਕਿਸ ਵਿਨ ਨਾਹੀ ਤੇਰਾ ਕਿਛ ਕਾਮ,
0: ਗਤ ਨਾਨਕ ਜਪੇ ਇਕ ਹਰ ਨਾਮ,
1: ਰੂਪਵੰਤ ਹੋਏ ਨਾਹੀ ਮੋਹ,
0: ਪ੍ਰਭਗੀ ਜੋ ਸਗਲ ਕਟ ਸੋਹ,
1: ਧਨਵੰਤਾ ਹੋਏ ਕਿਆ ਕੋ ਗਰਵ,
0: ਜਾਂ ਸਭ ਕੇ ਤਿਸਕਾ ਦੀ

0: ਜੋ ਗੁਰ ਕਾ ਸ਼ਬਦ ਮਨੇ ਸੰਮਨ
1: ਖਾਣ ਨਾਵ ਚੜ ਤਰੈ
0: ਪ੍ਰਾਣੀ ਗੁਰ ਚਰਨ ਲਗਤ ਨਿਸਤਰੈ
1: ਜੋ ਅੰਧਕਾਰ ਦੀਪਕ ਪ੍ਰਗਾਸ
0: ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਮਹਾ ਧਿਆਨ ਮੈਂ ਮਾਰਗ ਪਾਵੈ
0: ਜੋ ਸਾਧੂ ਸੰਗ ਮੇਲ ਜੋਤ ਪ੍ਰਗਟਾਵੈ
1: ਸੰਤਨ ਕੀ ਬਾਛੋ ਤੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲਾਈਐ
0: ਗੁਰ ਲਿਖੇ ਕਾ ਲਿਖਿਆ ਪਾਈਐ।

0: ਸੱਚ ਕਰਨੀ ਸਤਾ ਕੀ ਰਹਿਤ
1: ਸੱਚ ਹਿਰਦੇ ਸਤਮੁਖ ਕਹਿਤ
0: ਸਾਚੀ ਦ੍ਰਿਸ਼ਟ ਸਾਚਾ ਆਕਾਰ
1: ਸੱਚ ਵਰਤੇ ਸਾਚਾ ਪਾਸਾਰ
0: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
1: ਨਾਨਕ ਸੋ ਜਨ ਸੱਚ।

0: ਮੰਗਲ ਸਾਜਾ ਕੈ
1: ਸਰਬ ਥੋਕ ਸੁਣੀਏ ਕਰਤਾ ਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ
1: ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ
0: ਚਾਹੇ ਚਾਹੇ ਭਗਤ ਸੁਖ ਪਾਇਆ
1: ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ
0: ਕੀ ਲੀਲਾ ਕੀ ਮਿਤ ਨਾਹੇ
1: ਸਗਲ ਦੇਵ ਹਾਰੇ ਅਵਗਾਹੇ
0: ਪਿਤਾ ਕਾ ਜਨਮ ਕੇ ਜਾਨੈ ਪੂਤ
1: ਸਗਲ ਪਰੋਈ ਆਪਣੇ ਸੂਤ
0: ਹੱਥ ਗਿਆਨ ਧਿਆਨ ਜਿੰਦੇ
1: ਜਨ ਦਾਸ ਨਾਮ ਧਿਆਵੈ ਸੇ
0: ਗੁਣ ਮੈਂ ਜਾ ਕੋ ਪਰਮਾਏ
1: ਜਨ ਮਰੇ ਫਿਰ ਆਵੈ ਜਾਏ
0: ਊਚ ਨੀਚ ਤਿਸਕੇ ਅਸਥਾਨ
1: ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ
1: ਨਾਨਾ ਪੇ ਕਰੇ ਇਕ ਰੰਗ
0: ਨਾਨਾ ਬਿਦ ਕਿਨੋ ਵਿਸਥਾਰ
1: ਰਵ ਵਿਨਾਸੀ ਏਕ ਅੰਕਾਰ
0: ਨਾਨਾ ਚਲਤ ਕਰੇ ਖਿਨ ਮਾਹੇ
1: ਪੂਰੇ ਓ ਪੂਰਨ ਸਭ ਠਾਏ
0: ਨਾਨਾ ਬਿਦ ਕਰ ਬੰਤ ਬਣਾਈ
2: ਆਪਣੀ ਕੀਮਤ ਆਪੇ ਪਾਈ
0: ਸਭ ਕਰ ਤਿਸਕੇ ਸਭ ਤਿਸਕੇ ਠਾਓ

0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ
0: ਗੁਰ ਸਤ ਕੇਵਲ ਪ੍ਰਧਾਨ
1: ਕਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਸਾ ਮਾਹੇ ਸਮਾਨੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤ ਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਵਿਜਾਇ ਤਿਸੇ ਸਤ ਲਈ
1: ਸਤ ਨਾਮ ਪ੍ਰਭ ਕਾ ਸੁਖਦਾਈ।

0: ਨਾਨਕ ਸੋ ਸੇਵਕ ਸਾਸ ਸਾਸ ਸੰਭਾਰੈ
1: ਆਪਣੇ ਜਨ ਕਾ ਪਰਦਾ ਢਾਕੈ
0: ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇਹ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰੱਖੈ
0: ਤਾਕਿ ਗਤ ਮਿਤ ਕੋਈ ਨਾ ਲਖੈ
1: ਆਪਕੇ ਸੇਵਕ ਕੋ ਨਾ ਪਹੁੰਚੈ
0: ਪ੍ਰਭ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਜਿਸ ਪ੍ਰਗਟਾਇਆ
1: ਨੇਕੀ ਕੀਰੀ ਮੈਂ ਕਲ ਰੱਖੈ
0: ਭਸਮ ਕਰੇ ਲਸਕਰ ਕੋਟ ਲਖੈ
1: ਜਿਸਕਾ ਸਾਸ ਨ ਕਾਢਤ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤ ਬਹੁ ਭਾਤ
0: ਜਿਸਕੇ ਕਰਤਾ ਬਿਥੇ ਜਾਤ
1: ਮਾਰੈ ਨ ਰਾਖੈ ਅਵਰ ਨ ਕੋਏ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਿਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀਐ
0: ਨੀ ਅਮਰਤੇ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ
0: ਜਿਸਕੀ ਸ਼ਬਦ ਨਾਹੀ ਦ੍ਰਿਸ਼ਟਾਇਆ
1: ਨਾਮ ਤਨ ਨਾਮੋ ਰੂਪ ਰੰਗ
0: ਨਾਮੋ ਸੁਖਾ ਨਾਮ ਕਾ ਸੰਗ
1: ਨਾਮ ਰਸ ਜੋ ਦੰਤ ਤਿਵ ਤਾਨੇ
0: ਮਨ ਤਨ ਨਾਮੇ ਨਾਮ ਸਮਾਨੈ
1: ਉਠਤ ਬੈਠਤ ਸੋਵਤ ਨਾਮ
0: ਓ ਨਾਨਕ ਜਨ ਕੇ ਸਦ ਕਾਮ
1: ਬੋਲੋ ਜਸ ਜੇਬਾ ਦਿਨ

0: ਨਾਨਕ ਤਿਸ ਜਨ ਕੇ ਪੂਜੋ ਸਦ ਪੈ
1: ਸਤ ਪੁਰਖ ਜਿਨ ਜਾਣਿਆ
0: ਸਤ ਗੁਰ ਤਿਸ ਕਾ ਨਾਉ
1: ਤਿਸ ਕੈ ਸੰਗ ਸਿੱਖ ਉਦਰ
0: ਨਾਨਕ ਹਰ ਗੁਣ ਗਾਉ
1: ਸਤ ਗੁਰ ਸਿੱਖੀ ਕਰੈ ਪ੍ਰਤਪਾਲ
0: ਸੇਵਾ ਕੋ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤ ਗੁਰ ਸਿੱਖੇ ਬੰਧਨ ਕਾਟੈ
0: ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤ ਗੁਰ ਸਿੱਖੋ ਨਾਮ ਤਨ ਦੇ
0: ਗੁਰ ਕਾ ਸਿੱਖ ਬਟ ਭਾਗੀ
1: ਸਤ ਗੁਰ ਸਿੱਖਾ ਹਲਤ ਪਲਤ ਸਵਾਰੈ
0: ਨਾ

0: ਨਿਮਤ ਕਿਨੈ ਨਾ ਪਾਈ
1: ਅਨੇਕ ਭਗਤ ਬੰਧਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੇ
1: ਸਦ ਬਲਿਹਾਰੀ ਸਤਿਗੁਰ ਆਪਣੇ
0: ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੇ।

0: ਭਾਵਨਾ ਛੁਟਨ ਹਾਰੇ
1: ਸਿਮਰਤ ਸਾਥ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰਾ ਤਨਾ
1: ਤੂੰ ਕਿਆ ਲਪਟਾਵੇ ਮੂਰਖ ਮਨਾ
0: ਸੁਤ ਮੀਤ ਕੁਟੰਬਰ ਬੰਤਾ
1: ਇੰਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ
1: ਝੂਠਾ ਡੰਭ ਝੂਠ ਪਾਸਾਰੀ
0: ਜਿਨ ਦੀਏ ਤਿਸ ਬੁਝਾ ਨਾ ਬੇਗਾਨਾ
1: ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੂ ਲੇਹ ਆਨੇ
1: ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਜੀਤ
0: ਚਰਨ ਕਮਲ ਰਾਖੋ ਮਨ ਮਾਹੇ
1: ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪੋ ਅਬਰਾ ਨਾਮ ਜਪਾਵੋ
1: ਸੁੰਦ ਕਹਿਤ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਓ
1: ਸਹਿ ਸਵਾਏ ਨਾਨਕ ਗੁਣ ਗਾਓ
0: ਗੁਣ ਗਾਓ ਤੇਰੀ ਉਤਰ ਸਮੈਲ
1: ਬਿਨ ਸਜਾਏ ਹਉਮੈ ਵਿਖ ਫੈਲ
0: ਹੋਏ ਅਚਿੰਤ ਵਸੈ ਸੁਖ ਨਾਲ
1: ਸਾਸ ਗਰਾਸਰ ਨਾਮ ਸੰਭਾਲ
0: ਹਾੜ ਸਿਆਨ ਸਗਲੀ ਮਨਾ
1: ਸਾਧ ਸੰਗ ਪਾਵੇ ਸੱਚ ਧਨ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਇਹਾ ਸੁਖ ਦਰ ਗਏ ਜੈਕਾਰ
0: ਸਰ ਨਿਰੰਤਰ ਏਕੋ ਦੇਖ
1: ਕਉ ਨਾਨਕ ਜਾ ਕੈ ਮਸਤਕ ਲੇਖ
0: ਏਕੋ ਜਪ ਏਕੋ ਸਲਾਹੇ
1: ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ
1: ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰ ਪੂਰ ਰਹੋ ਪ੍ਰਭਿਆਪ
0: ਅਨੇਕ ਵਿਸਥਾਰ ਏਕ ਤੇ ਭਏ
1: ਏਕ ਰਾਜ ਪ੍ਰਾਸ਼ਤ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ
1: ਗੁਰ ਪ੍ਰਸਾਦ ਨਾਨਕ ਇੱਕ ਜਾਤਾ
0: ਲੋਕ ਫਿਰਤ ਫਿਰਤ ਪ੍ਰਭ

0: ਪਰ ਪਰੇ ਪ੍ਰੇਮ ਰਸ ਰੰਗ
1: ਉਪਜੈ ਚਾਉ ਸਾਧ ਕੈ ਸੰਗ
0: ਪਰੇ ਸਰਨ ਆਨ ਤਪ ਤਿਆਗ
1: ਅੰਤਰ ਪ੍ਰਗਾ ਸੰਦਨ ਲਿਵ ਲਾਗ
0: ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ ਰਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਪਈ
1: ਸਤਗੁਰ ਤੇ ਨਿਰਮਲ ਮਤ ਲਈ
0: ਜਾਨ ਕੋ ਪ੍ਰਭ ਹੋਇਓ ਦਯਾਲ
1: ਸੇਵਕ ਕਿਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ
1: ਜਨ ਮਰਨ ਦੁਖ ਭ੍ਰਮ ਗਇਆ
0: ਇਚ ਪੁੰਨੀ ਸਦਾ ਸਭ ਪੂਰੀ
1: ਰਾਮ ਰਹਿਆ ਸਭ

0: ਸੋ ਵਿਸਰਾ ਜਿਨ ਸਭ ਕਿਛ ਦੀਆ
1: ਵਿਸਰੇ ਜੇ ਜੀਵਨ ਜੀਆ
0: ਸੋ ਕਿਉ ਵਿਸਰਾ ਜੇ ਅਗਨ ਮੈਂ ਰਾਖੈ
1: ਗੁਰ ਪ੍ਰਸਾਦ ਕੋ ਵੇਲਾ ਲਾਖੈ
0: ਸੋ ਕਿਉ ਵਿਸਰਾ ਜੇ ਬਿਖਤੇ ਕਾਢੈ
1: ਜਨਮ ਜਨਮ ਕਾ ਟੂਟਾ ਗਾਢੈ
0: ਪੂਰਾ ਤਤ ਇਹ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨਤਿਆਇਆ
0: ਸਾਜਨ ਸੰਤ ਕਰੋ ਕਾਮ
1: ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਬਰਾ ਨਾਮ ਜਪਾਵੋ
0: ਭਗਤ ਪਾਏ ਤਰੀਆ ਸੰਸਾਰ
1: ਭਗਤੀ ਤਨ
0: ਸਰਵ ਕਲਿਆਣ ਸੁਖ ਨਿਦ ਨਾਮ
1: ਬੂਟ ਜਾਤ ਪਾਏ ਵਿਸਰਾਮ
0: ਸਗਲ ਦੁਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣਤਾਸ
0: ਜੀ ਪ੍ਰੀਤ ਪ੍ਰੇਮ ਰਸ ਚਾਓ
1: ਮਨ ਤਨ ਅੰਤਰ ਹੀ ਸਵਾਓ
0: ਨੇਤਰੋ ਪੇਖ ਦਰਸ ਸੁਖ ਹੋਏ

0: ਕਿਛੁ ਹੋਏ
1: ਆਪਨ ਸੂ ਸਭ ਜਗਤ ਪਰੋਏ
0: ਆਖੋ ਪ੍ਰਭ ਜੀਉ ਆਪ ਬੁਝਾਏ
1: ਸਚ ਨਾਮ ਸੋਈ ਜਨ ਪਾਏ
0: ਸੋਸਮ ਦਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ
1: ਜੀ ਦਇਆਲ ਨਾਥ ਕੋ ਨਾਥ
0: ਰਾਖੈ ਤਿਸ ਕੋਏ ਨਾ ਮਾਰੈ
1: ਸੋ ਮੁਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਾ ਕੋ ਜਾਏ
1: ਸਭ ਸਿਰੇ ਏਕ ਨਿਰੰਜਨ ਰਾਏ
0: ਜੀ ਕੀ ਜੁਗਤ ਜਾ ਕੈ ਸਭ ਹਾਥ
1: ਅੰਤਰ ਵਾਰ ਜਾਨੋ ਸਾਥ
0: ਨਿਦਾਨ ਬੇਅੰਤ ਪਾਰ
1: ਨਾਨਕ ਦਾਸ ਸਦਾ ਬਲਿਹਾਰ।

0: ਜਿਸ ਆਪ ਜਨਾਏ
1: ਨਾਨਕ ਦਿਸਜਨ ਆਪ ਬਜਾਏ
0: ਸਰਬ ਭੂਤ ਆਪ ਵਰਤਾਰਾ
1: ਸਭ ਨੈਣਾ ਪੇਖਣ ਹਾਰਾ
0: ਸਰਲ ਸਮਗਰੀ ਜਾ ਕਾ ਤਨਾ
1: ਆਪਨ ਜਸ ਆਪ ਹੀ ਸੁਨਾ
0: ਆਵਨ ਜਾਨ ਇੱਕ ਖੇਲ ਬਨਾਇਆ
1: ਆਗਿਆਕਾਰੀ ਕੀਨੀ ਮਾਇਆ
0: ਸਭ ਕੈ ਮਦ ਲਿਪਤੋ ਰਹਿ।

0: ਹੋਤਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਹਿਰਦੈ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਨ ਆਵਨ ਕਾਹੈ ਸੁਆਉ
1: ਜਨ ਕੈ ਸੰਚਿਤ ਆਵੈ ਨਾਉ
0: ਆਪ ਮੁਕਤ ਮੁਕਤ ਕਰੈ ਸੰਸਾਰ।

0: ਆਨੰਦ ਕਰੇ ਪ੍ਰਭ ਗਾਜੈ
1: ਕਟੇ ਗੋਪਾਲ ਮਹੰਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਭ ਰੇਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕੀ ਸੇਵਾ
1: ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਭੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਰੁਕਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ

0: कृपा करी हम पर जग माता, कृपा जिठ तन जाए निहरो,
1: ताके ताप तन निहरो। ਸੰਘਾਰਾ ਕਾਲ ਪਾਸ ਦੇ ਟਾਏ ਵਾਰਾ, ਜਿਨ੍ਹਾਂ ਨਾਮ ਤਿਆਰੋ ਕਾ ਦਾਤ ਦੁਸ਼ਟ ਲੋਕ ਤੇਰਾ, ਖੜ ਕੇ

Thank you.

सकल सूत्र तारी तुमते होए तुमरी गत मित तुम्हें

ਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖਾਂਤਾ ਸੁਖਰਾਸ ਤਾਕੋ ਬਿਗਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਮ ਪ੍ਰਥਮ ਗੌਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਵਿਸਾਇਰ ਦਿਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਦੇਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਆਉਣ ਦੇ ਆਵੇ ਧਾਏ ਸਭ ਥਾਈਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਸਾਹਿਬ ਦਸਮ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਤਰਕੇ ਬੋਲਾਂ ਦੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੀਪ ਚਲਾਈ ਤੀ ਗੁਆਹੀ ਦੇਖ ਕੰਡਿਡ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੀ ਪੁੱਤਰ ਕਮਾਈ ਵੱਲ ਧਿਆਨ ਤਰਕੇ ਬੋਲਾਂ ਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਤਰਕੇ ਬੋਲਾਂ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਾਂ ਦੇ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਵ ਜਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਨਛਿਆਰਿਆ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਬਾਲੇ ਬੋਲਾਂ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ ਜੇ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਊਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਨੇ ਬਖਸ਼ਿਸ਼ਾਂ ਰਹਿਮਤਾਂ ਕੀਤੀ ਅੰਮ੍ਰਿਤਵੇਲ ਤੋਂ ਆਪ ਜੀ ਹਜ਼ੂਰੀ ਦੁਆਂਸ ਜੰਗ ਸਜੇ ਹੋਏ ਦੁਆਨਾਂ ਵਿੱਚ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਸਮੂਹ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਆਪ ਜੀ ਦੀ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਚੌਪਈ ਸਾਹਿਬ ਦੇ ਪਾਠ ਆਨੰਦ ਸਾਹਿਬ ਦੇ ਪਾਠ ਕੀਤੇ ਸਿੰਘ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ ਗਿਆਨ ਤੋਂ ਜਾਣ ਕੇ ਮਾਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਅੱਜ ਦੇ ਸੁਖਮਨੀ ਸਾਹਿਬ ਦਿਗ ਲੰਗਰਾਂ ਦੀ ਸੇਵਾ ਆਪ ਜੀ ਦੇ ਚਰਨ ਸੇਵਕ ਸਤਿਗੁਰ ਸ੍ਰੀ ਪਾਤਸ਼ਾਹ ਸ੍ਰੀ ਜਤਿੰਦਰਪਾਲ ਸਿੰਘ ਜੀ ਬਾਜਵਾ ਸਤਿਗੁਰ ਸ੍ਰੀ ਪਾਤਸ਼ਾਹ ਸਮੂਹ ਪਰਿਵਾਰ ਤੇ ਬਖਸ਼ਿਸ਼ ਰਹਿਮਤ ਕੀਤੀ ਹੈ ਸਤਿਗੁਰ ਸ੍ਰੀ ਪਾਤਸ਼ਾਹ ਸ੍ਰੀ ਜਤਿੰਦਰ ਸਿੰਘ ਬਾਜਵਾ ਨੂੰ ਸਤਿਗੁਰ ਸ੍ਰੀ ਪਾਤਸ਼ਾਹ ਦੇਹ ਰੁਖਤਾ ਤੰਦਰੁਸਤੀਆਂ ਬਖਸ਼ੀਆਂ ਸੇਵਕ ਪਰਿਵਾਰ ਆਦਿ ਦਾ ਸ਼ੁਕਰਾਨਾ ਕੁਟਾਨ ਕੋਲ ਧੰਨਵਾਦ ਕਰਦੇ ਹੋ ਸਤਿਗੁਰ ਸ੍ਰੀ ਪਾਤਸ਼ਾਹ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਕੋਟ ਆਸਰ ਲੈ ਦੇ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਤਰਕਣ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਨਾਮ ਵਾਲੀ ਨੰਬਰੇ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸ੍ਰੀ ਪਾਤਸ਼ਾਹ ਸਾਹਿਬ ਜਤਿੰਦਰਪਾਲ ਸਿੰਘ ਬਾਜਵਾ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸੇਵਾ ਕਰਨ ਦੀ ਬਲਬ ਦੀ ਸਮਰੱਥਾ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਢਕਣੇ ਬੇਅੰਤ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਜਿਹਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਣੋ ਭਾਵਨਾ ਸੰਪੂਰਕਣਿਆ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਸਮੂਹ ਬੀਬੀਆਂ ਭੈਣਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੰਦਰੁਸਤੀਆਂ ਬਖਸ਼ਣੀਆਂ ਬਖਸ਼ੀਆਂ ਬੱਚਿਆਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਸੇਵਾ ਕਰਨ ਦੀ ਬਲਬ ਦੀ ਸਮਰੱਥਾ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸ਼ਵਾਸ ਸਿੰਘ ਵਰਤੇ ਜੋ ਛਕੇ
ਸੋ ਆਪਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ। ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ। ਪਵਿੱਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ। ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਆਪਦਾ ਪਵਿੱਤਰ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੇ ਤੇਰੇ

ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਣ ਹਾਰਾ ਗੁਰਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਸੁਖ ਹਟਾਲੇ ਗੁਰੂ ਸੇਵੀ ਅਹਨਸ ਸਹਿਜ ਸੁਭਾਈ

ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੋੜ ਭਾਗੀ ਹੋ, ਜੋ ਹਫ਼ਤਾਵਾਰੀ ਸੋਮਵਾਰ ਦੇ ਦੀਵਾਨਾਂ 'ਚ ਪਹੁੰਚ ਕੇ ਗੁਰੂ ਜਸ ਸਰਵਣ ਕਰਕੇ, ਗੁਰੂ ਜਸ ਗਾਇਨ ਕਰਕੇ ਆਪਣੇ ਜਨਮ ਸਫਲੇ ਕਰ ਰਹੇ ਹੋ। ਸੋ ਅੱਜ ਆਪਾਂ ਸਾਰੇ ਰਲ ਮਿਲ ਕੇ ਸਰਦਾਰ ਜਤਿੰਦਰ ਸਿੰਘ ਬਾਜਵਾ, ਸਰ ਜਤਿੰਦਰਪਾਲ ਸਿੰਘ ਬਾਜਵਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ, ਦਾਰੀ ਦੇਰੁਖਤਾਂ ਤੰਦਰੁਸਤੀਆਂ ਬਖਸ਼ੀਆਂ ਹਨ। ਗੁਰਮੁਖ ਪਰਿਵਾਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਸ਼ੁਕਰਾਨਾ ਕਰਦੇ ਹੋਏ ਅੱਜ ਦੇ ਦੇਗ ਲੰਗਰਾਂ ਦੀ ਸੇਵਾ ਲਈ ਹੈ। ਸੋ ਆਪਾਂ ਸਾਰੇ ਰਲ ਮਿਲ ਕੇ ਬਾਜਵਾ ਸਾਹਿਬ ਦੀ ਦੇਰੁਖਤਾਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨ, ਇਸੇ ਤਰ੍ਹਾਂ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਿਸ਼ ਕਰਨ। ਸੋ ਬੀਬੀਆਂ ਭੈਣਾਂ ਵੱਲੋਂ ਆਈ ਹੋਈ ਸਾਧ ਸੰਗਤ ਦਾ ਦਿਲੋਂ ਧੰਨਵਾਦ ਹੈ। ਸੋ ਬੇਨਤੀ ਹੈ ਕਿ ਹਰ ਸੋਮਵਾਰ ਨੂੰ ਸਵੇਰੇ 9:30 ਇਸੇ ਤਰ੍ਹਾਂ ਹੀ ਸੁਖਮ ਸਾਹਿਬ ਦੇ ਪਾਠ ਪ੍ਰੋਗਰਾਮ ਨੂੰ ਦੇਣ। ਸੋ ਬੀਬੀਆਂ ਭੈਣਾਂ ਵੱਲੋਂ ਬੇਨਤੀ ਹੈ ਕਿ ਵਾਰ ਚੜ੍ਹ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ। ਸੋ ਹਰ ਸੋਮਵਾਰ ਸਵੇਰੇ 9:30 ਪਾਠ ਸੁਖਮ ਸਾਹਿਬ ਦੇ ਪਾਠ ਸ਼ੁਰੂ ਹੁੰਦੇ ਹਨ, ਜ਼ਰੂਰ ਪਹੁੰਚਿਆ ਕਰੋ ਜੀ। ਸੋ ਬਾਜਵਾ ਪਰਿਵਾਰ ਵੱਲੋਂ ਬੇਨਤੀ ਹੈ, ਦੇਗ ਵਰਤਣ ਤੋਂ ਉਪਰੰਤ ਗੁਰੂ ਕਾ ਲੰਗਰ ਤਿਆਰ ਹੈ, ਸਾਰੀ ਸੰਗਤ ਨੇ ਲੋੜ ਅਨੁਸਾਰ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

rubah ya, rubah.

ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ।

ਵਿੱਚ ਹੋਮੈ ਪਰਮ ਨਾ ਜਾਈ ਵਿੱਚ ਹੋਮੈ ਪਰਮ ਨਾ ਜਾਈ ਜੇ ਸਤਿਗੁਰ ਮਿਲੇ ਤਾਂ ਹੋਮੈ ਟੂਟੈ ਸਤਿਗੁਰ ਮਿਲੇ

Michael, Michael, Michael, Michael.

Bye.

फिर

अपना दासरा आपे मोल लियो, अपना दासरा आपे मोल लियो।

Thank you.

हर की प्रेम भगत मन लीना हर की

खोजत द्वारे आया।

아이,

0: ਗੁਰਮਤ
1: ਪੰਜੇ ਸ਼ਬਦ ਵਜੇ ਮਤ ਗੁਰਮਤ
0: ਵਡਭਾਗੀ ਅਨਹਦ ਵਜਿਆ
1: ਵਡਭਾਗੀ ਅਨਹਦ ਵਜਿਆ ਵਡਭਾਗੀ ਅਨਹਦ ਵਜਿਆ
0: ਪੰਜੇ ਸ਼ਬਦ ਵਜੇ ਮਤ ਗੁਰਮਤ।

आनंद मूल राम सब देखिया गुर शब्दी अनहद बजया गुर

ਕਿਸ਼ਨ ਬਿਸ਼ਨ ਕਬੂ ਨਹਿ ਧਿਆਉ ਮੈਂ ਨਾ ਗਣੇਸ਼ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬੂ ਨਹਿ ਧਿਆਉ ਕਾਨ ਸੁਣੇ ਪਹਿਚਾਣ।

शीतला तावे, हर वाहन ओठार उड़ावे। शिव शिव करते

ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਨਮਸਕਾਰ ਦਿਸੀ ਵੇਦ ਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸਵਾਰਾ। ਨਮਸਕਾਰ ਹੈ ਤਾਏ ਹਮਾਰਾ, ਨਮਸਕਾਰ ਹੈ ਤਾਏ ਹਮਾਰਾ, ਨਮਸਕਾਰ।

ਹੋ ਗੁਰ ਸਤਿਗੁਰੂ।

भक्ति प्रेम भगत मन लीना नित बाजे अन

ਸੀਸ ਮੁੰਡਾ ਮੈਂ ਕਹੋ ਤੇ ਜਸ ਕੈਸੇ ਹਰ ਪਾਵੇ ਕੇਸਨ ਨਰ ਧਾਰੇ ਹੈ ਜਮ ਹੀ ਪੂਰਨ ਰੂਪ ਹੋਏ ਹੈ ਤਬ ਹੀ ਕੇਸਨ ਨਰ ਧਾਰੇ ਹੈ ਜਬ ਹੀ ਪੂਰਨ ਰੂਪ ਹੋਏ ਹੈ ਤਬ ਹੀ ਕੇਸ ਏਕ

ਇੱਕ ਡੋਹੇ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਓ ਠੰ

खसम न फिरे चित डिठी हव टंडोल हिक सुबाज ना कोए आओ सजन तू मुख लगा

अलखाया जैसे विखे हित पर नारी।

अंतर साच नाम रस राता अंतर साच नानक तेस